ਸੁਣਿਓ ਗੁਰ ਸੰਗਤ ਤੇ ਮਲੰਤ ਜਮ ਤ੍ਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰੱਖੋ ਸ਼ਰਣਾਈ ਆਸਾ।

ਮੈਂ ਤਾਂ ਕੋੜੋ ਅਸਲਦਾਰ ਕਾਮ ਨੇ ਸੱਚ ਪੁੱਛਿਆ ਬਹਿ ਬਹਿ ਕਰੇ ਵਿਚਾਰ ਅੰਦੀ ਰੇਤ ਗਿਆਨ ਵੀ ਹੋਣੀ ਪਾਏ ਪਰ ਮਰਦਾਰ ਅੰਦੀ ਰੇਤ ਗਿਆਨ ਵੀ ਹੋਣੀ ਪਾਏ ਪਰੇ ਮਰਦਾਰ ਗਿਆਨੀ ਨੱਚੇ।

करूंगा किसी में आपकी।

ਤਿਉਂ ਨਾਨਕ ਦਾਸ ਬੋਲੇ। ਗੁਰੂ ਗਰੀਬ ਨਿਵਾਜ ਦੀਨ ਅਰ ਦੁਨੀ ਦੇ ਮਾਲਕ ਸਾਂਝੀ ਵਾਲਤਾ ਦੇ ਉਪਦੇਸ਼ਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਜੁੜਮਿਲ ਬੈਠੇ ਗੁਰੂ ਪਿਆਰ ਵਾਲਿਓ, ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਵਰਤਾਈ ਹੈ। ਜੋ ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਸ਼ ਕੀਤਾ ਹੈ, ਆਓ ਗੁਰੂ ਪਿਆਰ ਵਾਲਿਓ ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਇਹਨਾਂ ਪਾਵਨ ਅਸਥਾਨਾਂ ਤੋਂ ਸਰਵਣ ਕਰਦੀਆਂ ਹੋ, ਉਹਨਾਂ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ। ਸਤਿਗੁਰੂ ਆਪ ਰਸਨਾ ਨੂੰ ਬਲ ਬਖਸ਼ਣ ਔਰ ਆਪ ਸਰਬੱਤ ਸੰਗਤ ਅਸੀਸ ਬਖਸ਼ੋ। ਕੋਈ ਰਸਨਾ ਵਾਂਝੀ ਨਾ ਰਹੇ, ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ।

ਜਿਸ ਪਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਵਨ ਬਚਨ ਵਡਹੰਸ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਕੇ ਮੁਖਾਰਬਿਨ ਤੋਂ ਉਚਾਰਨ ਕੀਤੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਕੇ ਪਵਨ ਅੰਗ 566 ਔਰ 67 ਦੇ ਉੱਪਰ ਇਹ ਬਚਨ ਸੁਭਾਇਮਾਨ ਨੇ। ਇਹ ਸ਼ਬਦ ਦੇ ਕੁੱਲ 8 ਪਦੇ ਨੇ ਜੀ, ਜੋ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੇ ਨੇ। ਜਿਨ੍ਹਾਂ ਦੇ ਵਿੱਚੋਂ ਪਹਿਲੇ 2 ਪਦਿਆਂ ਦੀ ਵਿਚਾਰ ਆਪ ਸੰਗਤ ਨੇ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕੀਤੀ ਹੈ, ਤੀਸਰੇ, ਚੌਥੇ ਔਰ 5ਵੇਂ ਪਦੇ ਦਾ ਪਾਠ ਆਪ ਸੰਗਤ ਨੇ ਹੁਣ ਸਰਵਣ ਕੀਤਾ ਹੈ। ਇਹਦੇ ਵਿੱਚ ਗੁਰੂ ਸਾਹਿਬ ਨੇ ਅੱਜ ਪਹਿਲਾਂ ਵੇਲਾ ਅਤੇ ਵਕਤ ਦੀ ਗੱਲ ਕੀਤੀ ਹੈ। ਫਿਰ ਸਤਿਗੁਰੂ ਜੀ ਉਹਦੇ ਚਿੰਤਨ ਦਾ ਜ਼ਿਕਰ ਨਾਲ ਕਰਦੇ ਨੇ, ਫਿਰ ਮਾਲਕ ਨੇ ਕਿਹਾ ਵੀ ਜਿਨ੍ਹਾਂ ਨੂੰ ਤੇਰੇ ਨਾਮ ਦਾ ਰੰਗ ਚੜ੍ਹ ਜਾਂਦਾ ਹੈ ਉਹ ਦਿਨ ਬ ਦਿਨ ਸਵਾਇਆ ਹੁੰਦਾ ਜਾਂਦਾ ਹੈ। ਉਹਨਾਂ ਦੇ ਜੀਵਨ ਵਿੱਚ, ਜ਼ਿੰਦਗੀ ਦੇ ਵਿੱਚ ਤੇਰੇ ਨਾਮ ਦੀ ਬਰਕਤ, ਤੇਰੇ ਨਾਮ ਦੀ ਰੰਗਤ ਆਉਣ ਵਸਦੀ ਹੈ। ਇਸ ਤਰ੍ਹਾਂ ਦਾ ਆਰੰਭਤਾ ਦਾ ਪ੍ਰਕਰਨ ਹੈ ਜੀ, ਜਿਹੜਾ ਤੀਸਰੇ ਪਦੇ ਵਿੱਚ ਗੁਰੂ ਸਾਹਿਬ ਨੇ ਬਖਸ਼ਿਆ। ਮਾਲਕ ਨੇ ਪਹਿਲਾਂ ਬਚਨ ਕੀਤੇ, ਕਹਿੰਦੇ ਤੇਰਾ ਵਖਤ ਸੁਹਾਵਾ ਅੰਮ੍ਰਿਤ ਤੇਰੀ ਬਾਣੀ। ਹੁਣ ਵਖਤ ਦਾ ਮਤਲਬ ਵੇਲਾ, ਸੁਹਾਵਾ ਸੋਹਣਾ, ਇੱਕ ਗੱਲ ਚੇਤਾ ਰੱਖੋ, ਸਮਾਂ ਉਹ ਚੰਗਾ ਜੀ ਜਿਹੜਾ ਗੁਜ਼ਰ ਜਾਣ ਤੋਂ ਬਾਅਦ 'ਚ ਪਛਤਾਵਾ ਨਾ ਹੋਵੇ, ਉਹ ਸਮਾਂ ਚੰਗਾ ਹੈ। ਅਤੇ ਜਿਹੜੇ ਸਮੇਂ ਦੇ ਲੰਘ ਜਾਣ ਉੱਤੇ ਪਛਤਾਵਾ ਹੋਵੇ, ਇਹਦਾ ਮਤਲਬ ਅਸੀਂ ਗਵਾਇਆ ਹੀ ਹੈ, ਅਸੀਂ ਸੁਹਾਵਾ ਨਹੀਂ ਕੀਤਾ, ਸੋਹਣਾ ਨਹੀਂ ਕੀਤਾ, ਬੜਾ ਬੁਰਾ ਲੰਘਿਆ। ਔਰ ਇਹ ਵੀ ਨਾਲ ਹੀ ਹੈ ਜੀ, ਜਿਹੜਾ ਵਕਤ ਬੁਰਾ ਲੰਘ ਰਿਹਾ ਹੁੰਦਾ, ਬੰਦਾ ਲੰਘਦੇ 'ਤੇ ਹੀ ਪਛਤਾਈ ਜਾਂਦਾ ਵੀ ਬੜਾ ਮਾੜਾ ਸਮਾਂ, ਬੜਾ ਬੁਰਾ ਵੇਲਾ ਲੰਘ ਰਿਹਾ, ਅਜੇ ਲੰਘਿਆ ਨਹੀਂ, ਅਜੇ ਚੱਲ ਰਿਹਾ, ਲੰਘ ਰਿਹਾ ਪਰ ਪਛਤਾ ਰਿਹਾ। ਔਰ ਜਿਹੜਾ ਵੇਲਾ ਸੁਹਾਵਾ ਹੋਵੇ ਉਹ ਲੰਘਦੇ ਦਾ ਵੀ ਪਤਾ ਨਹੀਂ ਲੱਗਦਾ, ਉਹਦੇ ਵਿੱਚ ਇਨਸਾਨ ਖੁਸ਼ੀ ਦੇ ਨਾਲ ਆਪਣਾ ਵੇਲਾ, ਪ੍ਰਸੰਨਤਾ ਦੇ ਨਾਲ ਆਪਣਾ ਵੇਲਾ ਲੰਘਾ ਹੀ ਜਾਂਦਾ ਹੈ। ਹੁਣ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਇੱਕ ਜ਼ਿਕਰ ਕੀਤਾ ਹੈ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ, ਜਿੱਥੇ ਮਾਲਕ ਕਹਿੰਦੇ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈ ਹੈ, ਜਿਹਦੇ ਕਰਕੇ ਤੈਨੂੰ ਪਛਤਾਉਣਾ ਪਵੇ, ਇੱਦਾਂ ਦਾ ਕੰਮ ਨਾ ਕਰੀ। ਅਤੇ ਜਿਹੜਾ ਜੀਵਨ ਮਨੁੱਖਾ ਲੰਘ ਜਾਂਦਾ, ਲੰਘੇ ਉੱਤੇ ਬੰਦਾ ਪਛਤਾਉਂਦਾ, ਤਾਂ ਫਿਰ ਇਹਦਾ ਮਤਲਬ ਸਾਰੇ ਜੀਵਨ ਕੀ ਕੀਤਾ, ਸਾਰੀ ਜ਼ਿੰਦਗੀ ਕੀ ਕੀਤਾ। ਸਤਿਗੁਰੂ ਜੀ ਨੇ ਬੜਾ ਪਿਆਰਾ ਜ਼ਿਕਰ ਕੀਤਾ, ਮਾਲਕ ਨੇ ਬੜੇ ਸਪਸ਼ਟ ਜਿਹੇ ਸ਼ਬਦ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ ਤਾਈ ਹੈ, ਭਾਈ ਉਹ ਕੰਮ ਮੁੱਢ ਤੋਂ ਹੀ ਨਾ ਕਰੀ ਜਿਹਨੂੰ ਕਰਨ ਤੇ ਮਗਰੋਂ ਤੈਨੂੰ ਪਛਤਾਉਣਾ ਪਵੇ। ਗੁਰੂ ਸਾਹਿਬ ਨੇ ਫਿਰ ਕਿਹਾ ਤੇਰੀ ਜ਼ਿੰਦਗੀ ਹੈ, ਤੇਰਾ ਜੀਵਨ ਹੈ, ਇਹਨੂੰ ਸੋਹਣੇ ਢੰਗ ਨਾਲ ਗੁਜ਼ਾਰ।
ਜਿਹੜੇ ਮਨੁੱਖ ਨੂੰ ਆਪਣੀ ਜ਼ਿੰਦਗੀ ਲੰਘ ਜਾਣ ਉੱਤੇ ਪਛਤਾਵਾ ਹੋਵੇ, ਉਹ ਬੰਦੇ ਨੇ ਸਾਰੀ ਜ਼ਿੰਦਗੀ ਕੀ ਕੀਤਾ ਹੋਏਗਾ? ਸਾਰੇ ਜੀਵਨ ਇਹਦਾ ਮਤਲਬ ਉਹੀ ਕਰਮ ਕਰਦਾ ਰਿਹਾ ਨਾ ਜੀ, ਜਿਹਨਾਂ ਕਰਕੇ ਅੱਜ ਪਛਤਾਉਣਾ ਪੈ ਰਿਹਾ। ਜਿਵੇਂ ਮਾਲਕ ਪਾਤਸ਼ਾਹ ਜੀ ਨੇ ਬਾਣੀ 'ਚ ਜ਼ਿਕਰ ਕਰਦਿਆਂ ਆਖਿਆ ਨਾ ਕਿ ਦਿਨ ਨੇ ਆ ਰਹੇ ਨੇ ਜਾ ਰਹੇ ਨੇ, ਵੇਲਾ ਲੰਘ ਰਿਹਾ ਹੈ, ਵੇਲਾ ਗੁਜ਼ਰ ਰਿਹਾ, ਪਰ ਇਸ ਗੁਜ਼ਰਦੇ ਹੋਏ ਵੇਲੇ ਨੂੰ ਤੂੰ ਕਿਸ ਢੰਗ ਨਾਲ ਗੁਜ਼ਾਰ ਰਿਹਾ, ਕਿਸ ਢੰਗ ਦੇ ਨਾਲ ਵਸਰ ਕਰ ਰਿਹਾ, ਬਤੀਤ ਕਰ ਰਿਹਾ, ਇਹ ਤੇਰੇ ਉੱਤੇ ਨਿਰਭਰ ਕਰਦਾ ਹੈ। ਕਿਤੇ ਇਹ ਤਾਂ ਨਹੀਂ ਵੀ ਆ ਜਿਹੜੀ ਧਨ ਆ ਕਾਇਆ ਰੂਪੀ ਇਸਤਰੀ ਹੈ, ਇਹ ਕਾਇਆ ਰੂਪੀ ਇਸਤਰੀ ਜਿਹੜੀ ਆ ਉਹ ਸਾਰੇ ਜੀਵਨ ਨੂੰ ਉਸ ਖਸਮ ਪਿਰ ਤੋਂ ਬਿਨਾਂ ਹੀ ਲੰਘਾ ਦੇ। ਅਤੇ ਸਤਿਗੁਰੂ ਨੇ ਫਿਰ ਬਾਣੀ 'ਚ ਜ਼ਿਕਰ ਕੀਤਾ, ਰੰਡ ਬੈਠੀ ਦੂਜੇ ਭਾਏ ਦੇ ਰੂਪ ਵਿੱਚ, ਸਾਰੀ ਜ਼ਿੰਦਗੀ ਦੂਜੇ ਭਾਅ 'ਚ ਹੀ ਲੰਘਾਈ ਹੋਵੇ। ਹੁਣ ਖਿਆਲ ਕਰੋ, ਗੁਰੂ ਸਾਹਿਬ ਨੇ ਪਹਿਲਾਂ ਜ਼ਿਕਰ ਕੀਤਾ ਸ਼ਬਦ ਪਦੇ ਨੂੰ ਆਰੰਭ ਕਰਦਿਆਂ ਤੀਸਰੇ ਨੂੰ, ਕਹਿੰਦੇ ਤੇਰਾ ਵਕਤ ਸੁਹਾਵਾ, ਤੇਰਾ ਵਕਤ ਸੁਹਾਵਾ ਹੋਵੇ, ਹੈ ਨਾ, ਸੋਹਣਾ ਹੈ। ਫਿਰ ਨਾਲ ਕਹਿੰਦੇ ਅੰਮ੍ਰਿਤ ਤੇਰੀ ਬਾਣੀ। ਹੁਣ ਜਦੋਂ ਅਖਰੀ ਅਰਥ ਕਰੀਏ ਤੇ ਉਦੋਂ ਵੇਲਾ ਸੋਹਣਾ ਹੈ, ਅੰਮ੍ਰਿਤ ਤੇਰੀ ਬਾਣੀ, ਤੇਰੀ ਬਾਣੀ ਅੰਮ੍ਰਿਤ ਹੈ। ਭਾਵਰਥ ਰੂਪ ਵਿੱਚ ਮਾਲਕਾ, ਜਦੋਂ ਮੈਂ ਤੇਰੀ ਅੰਮ੍ਰਿਤ ਬਾਣੀ ਦਾ ਸਹਾਰਾ ਲੈਂਦਾ ਹਾਂ, ਉਦੋਂ ਤੇਰੀ ਬਖਸ਼ਿਸ਼ ਨਾਲ ਮੇਰਾ ਵੇਲਾ ਸੋਹਣਾ ਬਣ ਜਾਂਦਾ ਹੈ, ਸੁਹਾਵਾ ਬਣ ਜਾਂਦਾ ਹੈ। ਸਾ ਘੜੀ ਸੁਲੱਖਣੀ, ਉਹ ਘੜੀ ਸੁਲੱਖਣੀ ਬਣ ਗਈ। ਕਿਹੜੀ? ਜਦੋਂ ਰੱਬ ਚੇਤੇ ਆ ਗਿਆ, ਉਹ ਵੇਲਾ, ਉਹ ਪਲ, ਉਹ ਸਮਾਂ, ਉਹ ਵਿਸ਼ੇ ਚਸਿਆਂ, ਜੋ ਗੁਰੂ ਸਾਹਿਬ ਨੇ ਵਿਸ਼ੇ ਚਸਿਆਂ ਘੜੀਆਂ ਪਹਿਰਾਂ ਥਿੱਤੀ ਵਾਰੀ ਮਾਂ ਹੋਆ, ਇਹ ਸਾਰਾ ਕੁਛ। ਹੁਣ ਇਹ ਜਿੰਨਾ ਕੁਝ ਵੀ ਹੈ, ਚਾਹੇ ਵਿਸ਼ੇ ਦੀ ਗੱਲ ਕਰ ਲਓ, ਚਾਹੇ ਚਸੇ ਦੀ ਗੱਲ ਕਰ ਲਓ, ਚਾਹੇ ਥਿੱਤੀ ਦੀ ਗੱਲ ਕਰ ਲਓ, ਘੜੀਆਂ ਦੀ, ਪਹਿਰਾਂ ਦੀ, ਵਾਰੀ ਵਾਰਾਂ ਦੀ, ਮਾਹ ਮਹੀਨਾ ਹੋਆ, ਜਿੰਨਾ ਵੀ ਸਮੇਂ ਦੀ ਵੰਡ ਕਹਿ ਲਈਏ, ਜਿੰਨੀ ਵੀ ਸਮੇਂ ਦੀ ਵੰਡ ਹੈ, ਇੱਕ ਵਿਸ਼ੇ ਤੋਂ ਲੈ ਕੇ ਅਤੇ ਇੱਕ ਮਹੀਨੇ ਤੱਕ, ਫਿਰ ਰੁੱਤਾਂ ਤੱਕ, ਉਹ ਜਿੰਨੀ ਵੀ ਵੰਡ ਹੈ, ਗੁਰੂ ਸਾਹਿਬ ਕਹਿੰਦੇ ਉਹ ਸਾਰੀ ਦੀ ਸਾਰੀ ਭਲੀ ਹੋ ਜਾਏਗੀ। ਮਤਲਬ ਮੇਰਾ ਇੱਕ ਵਿਸ਼ਾ ਵੀ ਉਦਣ ਭਲਾ ਹੋਏਗਾ ਜਿੱਦਣ ਮੈਨੂੰ ਉਹ ਚੇਤੇ ਆਏਗਾ। ਪਛਤਾਵੇ ਵਿੱਚ ਲੰਘਿਆ ਵੇਲਾ, ਇਹਦਾ ਮਤਲਬ ਭਲਾ ਤਾਂ ਨਹੀਂ ਹੈ ਨਾ ਜੀ। ਜਿਹੜੇ ਵੇਲੇ ਨੂੰ ਸੋਚ ਸੋਚ ਕੇ ਬੰਦਾ ਪਛਤਾਈ ਜਾ ਰਿਹਾ ਹੈ, ਜਾਂ ਲੰਘੇ ਵੇਲੇ ਨੂੰ ਚੇਤੇ ਕਰਕੇ ਪਛਤਾ ਰਿਹਾ, ਇਹਦਾ ਮਤਲਬ ਉਹ ਸਮਾਂ ਚੰਗਾ ਨਹੀਂ ਗੁਜ਼ਰਿਆ। ਉਹ ਚੰਗਾ ਨਹੀਂ ਗੁਜ਼ਰਿਆ ਇਸ ਗੱਲ ਦੀ ਪ੍ਰੋੜਤਾ ਉਹ ਪਛਤਾਵਾ ਕਰ ਰਿਹਾ, ਜਿਹੜਾ ਪਛਤਾਵਾ ਮਨੁੱਖ ਦੇ ਮਨ ਵਿੱਚ ਹੈ। ਸਮਾਂ ਤਾਂ ਗੁਜ਼ਰਿਆ ਹੀ ਹੈ, ਲੰਘਿਆ ਹੀ ਹੈ, ਨਾ ਅਸੀਂ ਉਹਨੂੰ ਫੜ ਸਕਦੇ ਹਾਂ, ਨਾ ਰੋਕ ਸਕਦੇ, ਖੜਾ ਨਹੀਂ ਸਕਦੇ ਵੀ ਭਾਈ ਸਮੇਂ ਨੂੰ ਮੈਂ ਰੋਕ ਕੇ ਬਹਿ ਜਾਂ, ਵੀ ਹੁਣ ਮੇਰਾ ਸਮਾਂ ਜਦੋਂ ਚੰਗਾ ਆਏਗਾ ਆਪਾਂ ਉਦੋਂ ਤੋਰਾਂਗੇ। ਜਿਹੜਾ ਵੇਲਾ ਗੁਜ਼ਰਿਆ ਹੈ ਉਹ ਮਾੜਾ ਗੁਜ਼ਰਿਆ, ਇਹਦੀ ਪ੍ਰੋੜਤਾ ਮੇਰਾ ਹਿਰਦਾ ਕਰਦਾ ਉਦੋਂ ਜਦੋਂ ਬਹਿ ਕੇ ਪਛਤਾਉਂਦਾ ਵੀ ਮੈਂ ਬੜਾ ਮਾੜਾ ਕੰਮ ਕੀਤਾ ਭਾਈ। ਉਹ ਜਿਹੜੇ ਮਰਜ਼ੀ ਕੰਮ ਦੀ ਗੱਲ ਕਰ ਲਓ, ਜਿਹੜੇ ਮਰਜ਼ੀ, ਜਿਹੜੇ ਕੰਮ ਨੂੰ ਸੋਚ ਕੇ, ਜਿਹੜੇ ਵੇਲੇ ਨੂੰ ਸੋਚ ਕੇ ਬੰਦੇ ਦਾ ਮਨ ਪਛਤਾਉਣ ਲੱਗ ਜਾਏ, ਮਾੜਾ ਲੰਘਿਆ। ਔਰ ਨਾਲ ਉਸ ਪਛਤਾਵੇ ਦੇ ਇੱਕ ਵਿਚਾਰ ਇਹ ਵੀ ਹੁੰਦੀ ਹੈ ਵੀ ਇਹ ਸਮਾਂ ਦੁਬਾਰਾ ਨਾ ਆਵੇ, ਇਹ ਵੇਲਾ ਦੁਬਾਰਾ ਨਾ ਆਵੇ। ਅਤੇ ਜਿਹੜਾ ਵੇਲਾ ਚੰਗਾ ਲੰਘਿਆ ਹੋਵੇ, ਬੰਦਾ ਉਹਨੂੰ ਚੇਤੇ ਵੀ ਕਰੀ ਜਾਂਦਾ, ਖੁਸ਼ ਵੀ ਹੋਈ ਜਾਂਦਾ, ਨਾਲੇ ਕਹੀ ਜਾਂਦਾ ਦੁਬਾਰਾ ਆ ਜੇ। ਕਿੰਨਾ ਫਰਕ ਹੈ? ਜਿਹੜਾ ਵੇਲਾ ਚੰਗਾ ਲੰਘਿਆ ਉਹਨੂੰ ਚੇਤੇ ਕੀਤਾ,
ਮਨ ਖਿੜਾਓ ਵਿੱਚ ਆ ਗਿਆ, ਹੈ ਨਾ, ਮਨ ਖਿੜੇ ਖੁਸ਼ੀ 'ਚ, ਚਿਹਰੇ 'ਤੇ ਵੀ ਇੱਕ ਪ੍ਰਸੰਨਤਾ ਆ ਜਾਂਦੀ ਹੈ ਉਸ ਵੇਲੇ ਨੂੰ ਚੇਤੇ ਕਰਕੇ। ਫਿਰ ਨਾਲ ਹੀ ਇੱਕ ਵਿਚਾਰ ਇਹ ਵੀ ਪੈਦਾ ਹੋਈ ਵੀ ਇਹ ਵੇਲਾ ਕਿਤੇ ਦੁਬਾਰਾ ਬਣ ਆਵੇ, ਇਹੀ ਸਬੱਬ ਦੁਬਾਰਾ ਬਣ ਆਵੇ। ਜਿਵੇਂ ਸਹਿਜ ਸੁਭਾਅ, ਆਪਾਂ ਇੱਕ ਉਦਾਹਰਣ ਆਮ ਕਰਕੇ ਸਾਡੀਆਂ ਜ਼ਿੰਦਗੀਆਂ ਵਿੱਚ ਅਸੀਂ ਉਹ ਖਿਆਲ ਰੱਖ ਕਰਦੇ ਹਾਂ, ਸਾਡਾ ਬਚਪਨ ਲੰਘਿਆ ਅਸੀਂ ਚੇਤੇ ਕਰਦੇ ਹਾਂ। ਅੱਜ ਵੀ ਕਿਸੇ ਬੱਚੇ ਨੂੰ ਬਚਪਨ ਦੇ ਵਿੱਚ ਖੇਡਦਿਆਂ ਵੇਖਦਿਆਂ ਉਹਨੂੰ ਵੇਖ ਕੇ ਕਹਿ ਦਿੰਦੇ ਹਾਂ ਵੀ ਇਹ ਉਮਰ ਸ਼ਾਹੀ ਹੈ, ਕੋਈ ਫਿਕਰ ਨਹੀਂ, ਕੋਈ ਝੋਰਾ ਨਹੀਂ, ਕੋਈ ਚਿੰਤਾ ਨਹੀਂ। ਫਿਰ ਵਿਚਾਰ ਆਉਂਦੀ ਵੀ ਸਾਡਾ ਬਚਪਨ ਕਿਤੇ ਮੁੜ ਆਵੇ। ਜਦੋਂ ਲੰਘ ਰਿਹਾ ਉਦੋਂ ਪਤਾ ਨਹੀਂ ਸੀ, ਜਦੋਂ ਪਤਾ ਲੱਗਿਆ ਉਦੋਂ ਲੰਘ ਚੁੱਕਾ ਹੈ। ਹੁਣ ਅਸੀਂ ਮੋੜ ਕੇ ਲਿਆਉਣਾ ਚਾਹੁੰਦੇ ਹਾਂ ਵੀ ਮੈਂ ਆਪਣੇ ਬਚਪਨ ਨੂੰ ਦੁਬਾਰਾ ਜਿਉਂਵਾਂ, ਮੈਂ ਮੋੜ ਕੇ ਲਿਆਉਣਾ ਚਾਹੁੰਦਾ, ਪਰ ਉਹ ਮੁੜਦਾ ਨਹੀਂ। ਹੁਣ ਜਿੰਨੇ ਵੀ ਕਰਮ ਨੇ ਜੀ ਬਚਪਨ ਵਿੱਚ ਕੀਤੇ ਉਹ ਸਾਰੇ ਚੇਤੇ ਆਉਂਦੇ, ਕੁਝ ਚੇਤੇ ਨੇ ਕੁਝ ਨਹੀਂ ਚੇਤੇ। ਜਿਨ੍ਹਾਂ ਨੇ ਸਾਡੇ ਬਚਪਨ ਨੂੰ ਹੰਢਦਿਆਂ ਵੇਖਿਆ, ਸਾਡੀ ਮਾਂ ਸਾਡੇ ਪਿਓ ਨੇ, ਹੈ ਨਾ, ਉਹ ਫਿਰ ਸਾਨੂੰ ਚੇਤੇ ਕਰਵਾਉਂਦੇ ਨੇ ਵੀ ਆਹ ਤੇਰੇ ਬਚਪਨ ਦੀਆਂ ਖੇਡਾਂ ਨੇ। ਅਸੀਂ ਸੋਚਦੇ ਵੀ ਹਾਂ, ਖੁਸ਼ ਵੀ ਹੁੰਦੇ ਹਾਂ, ਪ੍ਰਸੰਨ ਵੀ ਹੁੰਦੇ ਹਾਂ ਆਪਣੇ ਬਚਪਨ ਨੂੰ ਵੀ ਅਸੀਂ ਕਿੱਦਾਂ ਖੇਡਦੇ ਹੋਵਾਂਗੇ। ਉਹ ਸਾਰਾ ਵੇਲਾ ਜੀ ਇਸੇ ਤਰ੍ਹਾਂ ਮਾਲਕ ਪਾਤਸ਼ਾਹ ਜੀ ਨੇ ਸਮਝਾਉਂਦਿਆਂ ਇਹ ਕਿਹਾ, ਭਾਈ ਜਿਹੜਾ ਵੇਲਾ ਤੇਰਾ ਰੱਬ ਦੀ ਬੰਦਗੀ ਵਿੱਚ ਲੰਘੇ, ਹੁਣ ਇੱਕ ਬੇਨਤੀ ਹੋਰ ਕਰਾਂ। ਆਪਾਂ ਸੰਗਤ ਵਿੱਚ ਬੈਠੇ ਹਾਂ, ਇੱਥੇ ਪਲ ਬਹਿ ਜਾਈਏ, ਘੜੀ ਬਹਿ ਜਾਈਏ, ਅੱਧਾ ਘੰਟਾ ਘੰਟਾ ਬਹਿ ਜਾਈਏ, ਦੋ ਘੰਟੇ ਬਹਿ ਜਾਈਏ, ਜਦੋਂ ਜਾਵਾਂਗੇ ਸਾਨੂੰ ਇਹਨਾਂ ਦੋਨਾਂ ਦੋ ਘੰਟਿਆਂ ਦਾ ਕਦੇ ਪਛਤਾਵਾ ਨਹੀਂ ਹੋਏਗਾ, ਕਦੇ ਵੀ ਪਛਤਾਵਾ ਨਹੀਂ ਹੋਏਗਾ। ਉਹੀ ਸਮਾਂ, ਸਮਾਂ ਉਹੀ ਹੈ, ਸੰਗਤ ਵਿੱਚ ਬੈਠਣ ਦੀ ਬਜਾਏ ਬੰਦਾ ਕਿਤੇ ਮਾੜੇ ਥਾਂ 'ਤੇ ਬੈਠਾ ਹੋਵੇ, ਪਲ ਪਲ ਲੰਘਦਾ ਵੀ ਮਨ ਨੂੰ ਪਛਤਾਵਾ ਦੇਈ ਜਾਂਦਾ ਵੀ ਮਾੜਾ ਸਮਾਂ ਲੰਘ ਰਿਹਾ। ਫਿਰ ਉੱਥੇ ਜਾਣ ਤੋਂ, ਉੱਥੋਂ ਜਾਣ ਤੋਂ ਮਗਰੋਂ ਜਿੱਥੇ ਬੈਠਾ ਸੀ, ਬੜਾ ਪਛਤਾਵਾ ਹੋਏਗਾ ਵੀ ਅੱਜ ਦੋ ਘੜੀਆਂ ਚਾਰ ਘੜੀਆਂ ਦੋ ਘੰਟੇ ਚਾਰ ਘੰਟੇ ਮੈਂ ਅੱਜ ਬਰਬਾਦ ਕਰ ਲਏ। ਇਹਨੂੰ ਹੋਰ ਸੁਖਾਲਾ ਕਰ ਲਈਏ, ਆਪਾਂ ਕਿਸੇ ਕੰਮ ਵਾਸਤੇ ਗਏ ਹੋਈਏ, ਕੋਈ ਚਾਰ ਘੰਟੇ ਪੰਜ ਲੱਗੇ ਵੀ ਹੋਣ ਅਤੇ ਕੰਮ ਸਵਰਿਆ ਕੋਈ ਨਾ ਹੋਵੇ, ਆਪਾਂ ਕਹਿੰਦੇ ਨਾ ਨਾ ਕੰਮ ਬਣਿਆ ਅਤੇ ਸਮਾਂ ਵੀ ਖਰਾਬ ਕਰ ਲਿਆ, ਬਣਿਆ ਵੀ ਕੁਛ ਨਹੀਂ ਸਮਾਂ ਵੀ ਬਰਬਾਦ ਕਰ ਲਿਆ। ਅਤੇ ਜੇ ਉਹੀ ਕੰਮ ਸਫਲਾ ਹੋ ਜੇ ਜਿਹੜੇ ਕਾਰਜ ਵਾਸਤੇ ਗਏ ਸਾਂ ਉਹ ਸਫਲ, ਫਿਰ ਬੰਦਾ ਕਹਿੰਦਾ ਵੀ ਮੇਰਾ ਸਮਾਂ ਲਾਇਆ ਲਿਖੇ ਪੈ ਗਿਆ, ਵੀ ਚਲੋ ਸਮਾਂ ਤਾਂ ਵਧੀਕ ਲੱਗ ਗਿਆ, ਇੰਤਜ਼ਾਰ ਤਾਂ ਬੜਾ ਕਰਨਾ ਪਿਆ, ਪਰ ਮੇਰਾ ਸਮਾਂ ਲੇਖੇ ਪੈ ਗਿਆ, ਮੇਰਾ ਕਾਰਜ ਬਣ ਗਿਆ। ਬਸ ਉਹ ਸਮਾਂ ਜਿਹੜਾ ਨਾ ਜੀ ਉਹਨੂੰ ਮਨੁੱਖਾ ਜੀਵਨ ਵਿੱਚ ਵੰਡ ਲਓ, ਮਨੁੱਖਾ ਜੀਵਨ ਵਿੱਚ ਵੰਡ ਲਓ। ਮਨੁੱਖਾ ਜੀਵਨ ਰੱਬ ਦੀ ਬੰਦਗੀ ਵਿੱਚ ਗੁਜ਼ਰਿਆ ਹੋਵੇ, ਉਹਦੇ ਚਿੰਤਨ ਵਿੱਚ ਗੁਜ਼ਰਿਆ ਹੋਵੇ, ਜਿਹੜੇ ਕਾਰਜ ਵਾਸਤੇ ਆਏ ਸਾਂ ਉਹ ਕਾਰਜ ਸਵਰਿਆ ਹੋਵੇ, ਇਨਸਾਨ ਨੂੰ ਕਦੇ ਜੀਵਨ ਲੰਘੇ ਅਤੇ ਪਛਤਾਵਾ ਨਹੀਂ ਹੁੰਦਾ ਵੀ ਮੇਰੀ ਜ਼ਿੰਦਗੀ ਲੰਘ ਗਈ। ਪਰ ਜੇ ਉਹੀ ਜ਼ਿੰਦਗੀ, ਉਹੀ ਮਨੁੱਖ ਦਾ ਜੀਵਨ ਜਿਹੜੇ ਕਾਰਜ ਵਾਸਤੇ ਆਇਆ ਹੈ, ਆਪਾਂ ਆਏ ਹਾਂ, ਉਹ ਕਾਰਜ ਨਾ ਕਰੀਏ, 70-80 ਸਾਲਾਂ ਦੀ 90 ਸਾਲਾਂ ਦੀ ਜ਼ਿੰਦਗੀ ਲੰਘਾਤੀ ਹੋਵੇ, ਅਤੇ 90 ਸਾਲਾਂ ਦਾ ਜਦੋਂ ਜੀਵਨ ਗੁਜ਼ਰਿਆ ਬੰਦਾ ਕਹਿੰਦਾ ਨਾ ਵੀ ਕੀਤਾ ਤਾਂ ਕੁਛ ਵੀ ਨਹੀਂ, ਫਿਰ ਪਛਤਾਵਾ। ਇਸ ਲਈ ਗੁਰੂ ਸਾਹਿਬ ਨੇ ਕਿਹਾ ਤੇਰਾ ਵਕਤ ਸੁਹਾਵਾ,
ਅੰਮ੍ਰਿਤ ਤੇਰੀ ਬਾਣੀ। ਜਦੋਂ ਅਸੀਂ ਉਸ ਅੰਮ੍ਰਿਤ ਬਾਣੀ ਦਾ ਸਹਾਰਾ ਲੈਂਦੇ ਹਾਂ, ਉਹਦੇ ਨਾਲ ਸਾਡੀ ਬਾਣੀ ਚੰਗੀ ਹੁੰਦੀ ਹੈ। ਅੰਮ੍ਰਿਤ ਬਾਣੀ ਦੇ ਨਾਲ ਸਾਡੀ ਬਾਣੀ ਚੰਗੀ ਹੁੰਦੀ ਹੈ। ਇੱਕ ਅੰਮ੍ਰਿਤ ਬਾਣੀ ਗੁਰੂ ਉਪਦੇਸ਼, ਸਾਡੀ ਬਾਣੀ ਦਾ ਚੰਗਾ ਹੋਣਾ, ਸਾਡੀ ਬਣਾਵਟ ਚੰਗੀ ਹੋਣੀ। ਇੱਥੇ ਫਿਰ ਬਾਣੀ ਦਾ ਅਰਥ ਬਣਾਵਟ, ਬਣਤਰ। ਜਦੋਂ ਅਸੀਂ ਗੁਰੂ ਉਪਦੇਸ਼ ਨੂੰ ਧਾਰਨ ਕਰਦੇ ਹਾਂ, ਫਿਰ ਸਾਡੀ ਬਾਣੀ ਚੰਗੀ ਹੁੰਦੀ ਹੈ। ਜਿਵੇਂ ਗੁਰੂ ਸਾਹਿਬ ਜੀ ਨੇ ਬਾਣੀ 'ਚ ਜ਼ਿਕਰ ਕਰਦਿਆਂ ਕਿਹਾ ਨਾ ਵੀ ਜਦੋਂ ਸਾਧੂ ਆਪਣੀ ਰਸਨਾ ਤੋਂ ਬੋਲਦੇ ਨੇ ਤੇ ਇੰਜ ਲੱਗਦਾ ਵੀ ਜਿਵੇਂ ਜ਼ੁਬਾਨ ਤੋਂ ਅੰਮ੍ਰਿਤ ਦੇ ਝਰਨੇ ਚੱਲ ਰਹੇ ਹੋਣ। ਇਹੀ ਬਣਤਰ ਹੈ ਜੀ ਅੰਮ੍ਰਿਤ ਬਾਣੀ, ਤੇ ਇਹੀ ਹੈ ਨਾ ਅੰਮ੍ਰਿਤ ਬਾਣੀ। ਕਦੇ ਕਿਸੇ ਨੂੰ ਦੁੱਖ ਨਹੀਂ ਦਿੰਦੀ ਅੰਮ੍ਰਿਤ ਬਾਣੀ, ਹਮੇਸ਼ਾ ਸੁੱਖ ਦਿੰਦੀ ਹੈ, ਕਦੇ ਦੁੱਖ ਨਹੀਂ ਦਿੰਦੀ। ਹੁਣ ਅਸੀਂ ਜਿਵੇਂ ਜਿਵੇਂ ਬਾਣੀ ਪੜ੍ਹੀ ਜਾਂਦੇ, ਅੰਮ੍ਰਿਤ ਬਾਣੀ ਦਾ ਆਸਰਾ ਲਈ ਜਾਂਦੇ, ਤਿਵੇਂ ਤਿਵੇਂ ਸਾਡੇ ਮਨ ਨੂੰ ਕੀ ਮਿਲਦਾ? ਟਕਾ ਮਿਲਦਾ, ਸੁੱਖ ਮਿਲਦਾ। ਅੰਮ੍ਰਿਤ ਬਾਣੀ ਕੀ ਦੇ ਰਹੀ? ਸੁੱਖ। ਤੇ ਜਿਹੜੀ ਸਾਡੀ ਜ਼ੁਬਾਨ ਤੋਂ ਨਿਕਲੇ ਹੋਏ ਸ਼ਬਦ ਦੂਜੇ ਨੂੰ ਠੇਸ ਪਹੁੰਚਾਉਣ, ਉਹਨੂੰ ਅੰਮ੍ਰਿਤ ਬਾਣੀ ਕਿਵੇਂ ਕਹਿ ਦਈਏ ਜੀ? ਅੰਮ੍ਰਿਤ ਬਾਣੀ ਜਿਵੇਂ ਬਾਬਾ ਜੀ ਨੇ ਬਾਣੀ 'ਚ, ਬਾਬਾ ਫਰੀਦ ਸਾਹਿਬ ਨੇ ਕਿਹਾ ਨਾ ਕਿ ਮਾਣਕ ਸਭ ਅਮੋਲਵੇਂ ਹੈ ਉਹ ਨਾ ਠਾਹੇ ਕਹੀਂ ਦਾ, ਹੈ ਨਾ। ਹਿਰਦਾ ਜਿਹੜਾ ਹੈ ਉਹ ਕਦੇ ਕਿਸੇ ਦਾ ਦੁਖਾਈ ਨਾ, ਕਿਉਂਕਿ ਬੜੇ ਅਮੋਲਕ ਨੇ ਸਾਰਿਆਂ ਦੇ ਖਰਦੇ। ਮਾਣਕ ਸਭ ਅਮੋਲਵੇਂ, ਇਹ ਤੇ ਕੀਮਤੀ ਮੋਤੀ ਨੇ। ਹੁਣ ਮੇਰੀ ਜ਼ੁਬਾਨ ਤੋਂ ਨਿਕਲਿਆ ਜਿਹੜਾ ਸ਼ਬਦ ਕਿਸੇ ਦੂਜੇ ਨੂੰ ਠੇਸ ਦਏਗਾ, ਉਹਦੇ ਹਿਰਦੇ ਨੂੰ ਵਲੂੰਦਰ ਕੇ ਰੱਖ ਦਏਗਾ, ਝੰਝੋੜ ਕੇ ਰੱਖ ਦਏਗਾ, ਉਹਦਾ ਹਿਰਦਾ ਜਿਹੜਾ ਉਹਨੂੰ ਤੋੜ ਕੇ ਰੱਖ ਦਏਗਾ, ਮੈਂ ਉਹਨੂੰ ਕਿਵੇਂ ਕਹਿੰਦਾ ਮੇਰੀ ਬਾਣੀ ਅੰਮ੍ਰਿਤ ਹੈ ਜੀ? ਅੰਮ੍ਰਿਤ ਬਾਣੀ ਤੇ ਉਦੋਂ ਹੈ ਜਦੋਂ ਸੁਚੇਤਤਾ ਮਿਲੇ। ਅੰਮ੍ਰਿਤ ਬਾਣੀ ਉਦੋਂ ਹੈ ਜਦੋਂ ਸੁਣਨ ਵਾਲੇ ਦੇ ਕੰਨਾਂ ਨੂੰ ਰਸ ਮਿਲੇ। ਅੰਮ੍ਰਿਤ ਬਾਣੀ ਉਦੋਂ ਹੈ ਜਦੋਂ ਸੁਣਨ ਵਾਲੇ ਦੇ ਮਨ ਨੂੰ ਪ੍ਰਸੰਨਤਾ ਮਿਲੇ। ਉਹ ਅੰਮ੍ਰਿਤ ਬਾਣੀ ਜੇ ਜਦੋਂ ਅਸੀਂ ਅੰਮ੍ਰਿਤ ਬਾਣੀ ਗੁਰੂ ਉਪਦੇਸ਼ ਦਾ ਸਹਾਰਾ ਲੈਂਦੇ ਹਾਂ, ਫਿਰ ਸਾਡੀ ਜ਼ੁਬਾਨ ਉੱਤੇ ਅੰਮ੍ਰਿਤ ਬਾਣੀ ਆ ਜਾਂਦੀ ਹੈ, ਫਿਰ ਸਾਡੀ ਰਸਨਾ ਚੰਗਾ ਬੋਲਦੀ ਹੈ, ਮਾੜਾ ਨਹੀਂ। ਗੁਰੂ ਸਾਹਿਬ ਨੇ ਦੋਵੇਂ ਪੱਖ ਰੱਖੇ, ਅੰਮ੍ਰਿਤ ਬਾਣੀ ਦਾ ਵੀ, ਦੂਜੇ ਪਾਸੇ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਿਆ ਸੱਦੀਆ ਫਿੱਕਾ ਫਿੱਕੀ ਸੋਏ, ਫਿੱਕਾ ਦਰਗਾਹ ਸੱਟੀਆ ਮੂੰਹ ਥੁੱਕਾਂ ਫਿੱਕਾ ਪਾਏ, ਫਿੱਕਾ ਮੂਰਖ ਆਖੀਐ ਪਾਣਾ ਲਹੈ ਸਜਾਏ। ਹੁਣ ਜਿਹੜਾ ਫਿੱਕਾ ਬੋਲਣ ਵਾਲਾ, ਗੁਰੂ ਸਾਹਿਬ ਕਹਿੰਦੇ ਹੈ ਹੀ ਮੂਰਖ, ਫਿੱਕਾ ਮੂਰਖ ਆਖੀਐ, ਫਿਰ ਨਾਲ ਪਾਣਾ ਜੁੱਤੀਆਂ, ਪਾਣਾ ਲਹੇ ਸਜਾਏ, ਉਹਨੂੰ ਫਿਰ ਜੁੱਤੀਆਂ ਦੀ ਸਜ਼ਾ ਮਿਲਦੀ ਹੈ। ਅਤੇ ਇੱਕ ਪਾਸੇ ਰੱਬੀ ਪਿਆਰੇ ਬੋਲੇ ਅਤੇ ਗੁਰੂ ਸਾਹਿਬ ਕਹਿੰਦੇ ਅਵੇਂ ਉਹ ਚੱਲੇ ਝਰਨੇ, ਇੱਦਾਂ ਚੱਲੇ ਜਿਵੇਂ ਅੰਮ੍ਰਿਤ ਦੇ ਝਰਨੇ ਵਹਿ ਰਹੇ ਹੋ। ਆਪਾਂ ਆਮ ਕਰਕੇ ਵੀ ਵੇਖਦੇ ਹਾਂ ਨਾ ਜੀ, ਜਿਹੜੇ ਬੰਦੇ ਦੀ ਤਾਂ ਜ਼ੁਬਾਨ ਵਿੱਚ ਮਿਠਾਸ ਹੋਵੇ, ਆਪਾਂ ਕਹਿੰਦੇ ਵੀ ਬੜਾ ਕੋਇਲ ਵਾਂਗੂ ਮਿੱਠਾ ਬੋਲਦਾ, ਜਦੋਂ ਬੋਲਦਾ ਇੰਜ ਲੱਗਦਾ ਜਿਵੇਂ ਜ਼ੁਬਾਨੋਂ ਫੁੱਲ ਕਿਰ ਰਹੇ ਹੋਣ, ਫੁੱਲਾਂ ਦੀ ਵਰਖਾ ਹੋ ਰਹੀ ਹੋ। ਅਤੇ ਜਿਹੜਾ ਕੋਥਰਾ ਜਿਹਾ ਬੋਲਦਾ ਹੋਵੇ, ਪੰਜਾਬੀ 'ਚ ਸ਼ਬਦ ਵਰਤੇ ਉੱਖੜੀ ਕੁਹਾੜੀ ਵਾਂਗੂ ਬੋਲਣਾ, ਅਤੇ ਜਿਹੜਾ ਉੱਦਾਂ ਹੀ ਬੋਲਦਾ ਹੋਵੇ, ਉਹਨੂੰ ਕਹਿੰਦੇ ਨਾ ਵੀ ਇਹ ਤਾਂ ਜਦੋਂ ਬੋਲੇਗਾ ਨਾ ਇਹਨੇ ਕਦੇ ਚੰਗਾ ਬੋਲਣਾ ਹੀ ਨਹੀਂ, ਇਹਨੇ ਮਾੜਾ ਹੀ ਬੋਲਣਾ। ਜ਼ੁਬਾਨ ਦੋਵਾਂ ਕੋਲ ਹੀ ਹੈ ਵੀ ਇੱਕੋ ਜਿਹੀ, ਫਰਕ ਤਾਂ ਕੋਈ ਨਹੀਂ। ਇਸ ਲਈ ਗੁਰੂ ਸਾਹਿਬ ਨੇ ਕਿਹਾ ਜਦੋਂ ਅਸੀਂ ਉਹਦੀ ਅੰਮ੍ਰਿਤ ਬਾਣੀ ਦਾ ਆਸਰਾ ਲੈਂਦੇ ਹਾਂ ਨਾ ਜੀ, ਉਹਦੀ ਅੰਮ੍ਰਿਤ ਬਾਣੀ ਦੇ ਨਾਲ ਸਾਡੀ ਬਾਣੀ ਅੰਮ੍ਰਿਤ ਬਣ ਜਾਂਦੀ ਹੈ, ਸਾਡੀ ਬਣਤਰ ਚੰਗੀ ਬਣ ਜਾਂਦੀ ਹੈ, ਸਾਡੀ ਬੋਲੀ ਚੰਗੀ ਬਣ ਜਾਂਦੀ ਹੈ, ਸਾਡਾ ਸੁਭਾਵ ਅੰਮ੍ਰਿਤ ਵਰਗਾ ਬਣ ਜਾਂਦਾ ਹੈ। ਜਦੋਂ ਉਹਦੀ ਅੰਮ੍ਰਿਤ ਬਾਣੀ ਦਾ ਆਸਰਾ ਲਵਾਂਗੇ, ਫਿਰ ਉਹਦੇ ਨਾਲ ਨਾਲ ਸਾਡਾ ਵਕਤ ਸੁਹਾਵਾ ਬਣ ਜਾਂਦਾ।
ਫਿਰ ਅਗਲੀ ਪੰਗਤੀ 'ਚ ਗੁਰੂ ਸਾਹਿਬ ਆਖਦੇ ਸੇਵਕ ਸੇਵ ਹੈ ਭਾਉ ਕਰ, ਜਿਹੜੇ ਉਹਦੇ ਸੇਵਕ ਨੇ ਉਹ ਕੀ ਕਰਦੇ ਨੇ, ਸੇਵ ਹੈ ਚੇਤੇ ਕਰਦੇ ਨੇ, ਕੀ ਕਰਦੇ ਆ ਭਾਉ ਪ੍ਰੇਮ ਕਰ, ਉਹਦੇ ਸੇਵਕਾਂ ਨੇ ਉਹਨੂੰ ਪ੍ਰੇਮ ਕਰਕੇ ਚੇਤੇ ਕੀਤਾ ਪਿਆਰ ਕਰਕੇ। ਆਪਾਂ ਜਿਹਨੂੰ ਵੀ ਚੇਤੇ ਕਰਦੇ ਹਾਂ ਕਾਹਦੇ ਲਈ ਕਰਦੇ ਹਾਂ ਜੀ, ਪਿਆਰ ਕਰਕੇ ਹੀ ਕਰਦੇ ਹਾਂ, ਪ੍ਰੇਮ ਕਰਕੇ ਹੀ ਕਰਦੇ ਹਾਂ। ਜਿਹਦੇ ਨਾਲ ਪ੍ਰੇਮ ਨਾ ਹੋਵੇ ਬੰਦਾ ਚੇਤੇ ਕਰਦਾ? ਹੁਣ ਇਹਨੂੰ ਹੋਰ ਸੌਖਾ ਕਰ ਲਈਏ, ਆਪਾਂ ਤਾਂ ਰਿਸ਼ਤੇਦਾਰ ਵੀ ਉਹਨੂੰ ਹੀ ਚੇਤੇ ਕਰੀਦਾ ਜਿਹਨੂੰ ਪਤਾ ਵੀ ਸਾਡੇ ਨਾਲ ਬਣਦੀ ਹੈ, ਜਿਹਦੀ ਨਹੀਂ ਬਣਦੀ ਉਹਨੂੰ ਉਹਨੂੰ ਅਸੀਂ ਚੇਤੇ ਵੀ ਨਹੀਂ ਕਰਦੇ। ਹੈ ਤਾਂ ਉਹ ਵੀ ਸਾਖ ਸੰਬੰਧੀ ਨਾ ਜੀ, ਹੈ ਤਾਂ ਉਹ ਵੀ ਰਿਸ਼ਤੇਦਾਰ ਹੀ। ਇੱਕ ਨਾਲ ਬੜੀ ਚੰਗੀ ਬਣ ਰਹੀ ਹੈ ਉਹਨੂੰ ਅਸੀਂ ਚੇਤੇ ਕਰ ਰਹੇ, ਇੱਕ ਨਾਲ ਬਣਦੀ ਕੋਈ ਨਹੀਂ, ਅਤੇ ਜੇ ਸਾਡੇ ਕੋਲ ਆ ਕੇ ਕੋਈ ਉਹਦਾ ਨਾਂ ਵੀ ਲਵੇ ਅਸੀਂ ਉਹਨੂੰ ਵੀ ਕਹਿੰਦੇ ਵੀ ਚੁੱਪ ਕਰ ਦਿਆ ਭਾਈ ਉਹਦਾ ਨਾਂ ਨਾ ਲਈ, ਮਤਲਬ ਪ੍ਰੇਮ ਹੈ ਨਹੀਂ। ਹੁਣ ਜਿਹਦੇ ਨਾਲ ਪ੍ਰੇਮ ਹੈ ਉਹਨੂੰ ਅਸੀਂ ਉੱਠਦੇ ਹਾਂ ਬਹਿੰਦੇ ਹਾਂ ਵੀ ਚੇਤੇ ਕਰੀ ਜਾਂਦੇ ਹਾਂ। ਸਾਹਿਬ ਕਹਿੰਦੇ ਜਿਹੜੇ ਰੱਬੀ ਪ੍ਰੇਮ ਵਿੱਚ ਭਿੱਜ ਜਾਂਦੇ ਨੇ ਰੱਬ ਜੀ ਦੇ ਸੇਵਕ, ਉਹਨਾਂ ਕੋਲ ਇੱਕੋ ਹੀ ਚੇਤਾ ਹੈ ਅਕਾਲ ਪੁਰਖ, ਕਿਉਂਕਿ ਉਹਨਾਂ ਦਾ ਪ੍ਰੇਮ ਹੀ ਉਹਦੇ ਨਾਲ ਹੈ। ਸੇਵਕ ਸੇਵ ਹੈ ਉਹ ਚੇਤੇ ਕਰਦੇ ਨੇ, ਭਾਉ ਕਰ ਪ੍ਰੇਮ ਕਰਕੇ ਚੇਤੇ ਕਰਦੇ ਨੇ, ਔਰ ਲਾਗਾ ਸੌ ਪ੍ਰਾਣੀ ਕਹਿੰਦੇ ਉਹਨਾਂ ਨੂੰ ਫਿਰ ਉਹਦੇ ਪ੍ਰੇਮ ਵਿੱਚੋਂ ਨਾ ਉਹਨਾਂ ਪ੍ਰਾਣੀਆਂ ਨੂੰ ਰੱਬ ਦੀ ਯਾਦ ਵਿੱਚੋਂ ਰਸ ਮਿਲਣ ਲੱਗ ਜਾਂਦਾ ਹੈ, ਅਤੇ ਜਿਹਨੂੰ ਰੱਬ ਦੀ ਯਾਦ ਵਿੱਚੋਂ ਰਸ ਮਿਲਣ ਲੱਗ ਜਾਏ ਫਿਰ ਉਹ ਪ੍ਰੇਮ ਨਾਲ ਉਹਨੂੰ ਚੇਤੇ ਕਰਦੇ ਹੀ ਰਹਿੰਦੇ। ਇਹੀ ਕਾਰਨ ਹੈ ਰੱਬੀ ਪਿਆਰਿਆਂ ਨੂੰ ਕਦੇ ਰੱਬ ਵਿਸਰਿਆ ਨਹੀਂ, ਕਿਉਂਕਿ ਉਹ ਰਸ ਵੀ ਲੈ ਰਹੇ ਅਤੇ ਉਹਨਾਂ ਦਾ ਪ੍ਰੇਮ ਵੀ ਹੈ ਉਹਨਾਂ ਦਾ। ਅਤੇ ਜਿਹਦੇ ਨਾਲ ਪ੍ਰੇਮ ਹੋਵੇ ਉਹਨੂੰ ਕਦੇ ਵਾਰ ਵਾਰ ਚੇਤੇ ਕਰਵਾਉਣ ਵਾਸਤੇ ਆਖਣਾ ਹੀ ਨਹੀਂ ਪੈਂਦਾ, ਉਹ ਮਨੁੱਖ ਦੇ ਅੰਦਰ ਸਹਿਜ ਸੁਭਾਈ ਉਹਦੀ ਯਾਦ ਵਸੀ ਰਹਿੰਦੀ, ਸਹਿਜ ਸੁਭਾਅ। ਕੋਈ ਕਰਮ ਹੁੰਦਾ ਹੋਵੇ ਵੇਖ ਕੇ ਚੇਤੇ ਆ ਜਾਂਦਾ ਵੀ ਇਹ ਕਰਮ ਉਹ ਵੀ ਕਰਦਾ ਹੈ। ਹਰ ਇੱਕ ਕਰਮ ਦੇ ਨਾਲ ਉਹ ਪ੍ਰੇਮੀ ਜੁੜ ਜਾਂਦਾ ਹੈ ਜਿਹਦੇ ਨਾਲ ਪ੍ਰੇਮ ਹੋਵੇ, ਪਿਆਰਾ ਜੁੜ ਗਿਆ ਨਾ ਉਹਦੇ ਨਾਲ, ਹਰ ਕਰਮ ਨਾਲ ਜੁੜ ਗਿਆ। ਜੇ ਕੋਈ ਬੋਲਦਾ ਵੀ ਹੈ ਉਹਦੇ ਬੋਲਣ ਵਿੱਚੋਂ ਵੀ ਉਹ ਆਪਣੇ ਪਿਆਰੇ ਨੂੰ ਵੇਖ ਰਿਹਾ ਵੀ ਉਹਦੇ ਵਾਂਗੂ ਬੋਲ ਰਿਹਾ। ਜੇ ਕਿਸੇ ਨੂੰ ਬੋਲਦੇ ਵੇਖਿਆ ਨਹੀਂ ਸਿਰਫ ਸੁਣਿਆ ਹੀ ਹੈ, ਕੰਨੀ ਆਵਾਜ਼ ਪਈ ਹੈ ਉਹਦੀ ਆਵਾਜ਼ ਸੁਣ ਕੇ ਕਹੀ ਜਾਂਦਾ ਇਹਦੀ ਆਵਾਜ਼ ਮੇਰੇ ਪਿਆਰੇ ਵਰਗੀ ਹੈ, ਜਿਹਦੇ ਨਾਲ ਪ੍ਰੇਮ ਹੈ। ਜਦੋਂ ਅਕਾਲ ਪੁਰਖ ਨਾਲ ਪ੍ਰੇਮ ਬਣਦਾ ਫਿਰ ਜਿਸ ਪਾਸੇ ਮਰਜ਼ੀ ਝਾਤ ਮਾਰੋ ਕੌਣ ਦਿਸਦਾ ਇਹ ਮੇਰਾ ਪਿਆਰਾ ਹੈ, ਜਿਸ ਪਾਸੇ ਮਰਜ਼ੀ ਵੇਖ ਲਓ। ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਗੁਰੂ ਸਾਹਿਬ ਨੇ ਕਿਹਾ ਨਾ ਘੱਟ ਘੱਟ ਮੈਂ ਹਰ ਜੂ ਬਸੈ, ਆਖਿਆ ਕਿੰਨੇ ਹੈ ਸੰਤਨ ਕਹਿਓ ਪੁਕਾਰ, ਰੱਬੀ ਪਿਆਰਿਆਂ ਨੇ ਕਿਹਾ ਨਾ ਪੁਕਾਰ ਕੇ ਘੱਟ ਘੱਟ ਮੈਂ ਹਰ ਜੂ ਬਸੈ, ਅਗਲਿਆਂ ਨੇ ਵੇਖਿਆ ਤਾਂ ਹੀ ਕਿਹਾ ਨਾ। ਰੱਬੀ ਪ੍ਰੇਮ ਵਿੱਚ ਭਿੱਜਿਆ ਹੋਇਆ ਤੇ ਪੱਤਿਆਂ ਦਾ ਹਿੱਲਣਾ, ਉਹਨਾਂ ਵਿੱਚੋਂ ਆਵਾਜ਼ ਦਾ ਪੈਦਾ ਹੋਣਾ, ਉਹਨੂੰ ਵੀ ਆਪਣੇ ਪਿਆਰੇ ਦੀ ਆਵਾਜ਼ ਦੱਸਦਾ ਵੀ ਇਹ ਮੇਰੇ ਪਿਆਰੇ ਦੀ ਆਵਾਜ਼ ਹੈ। ਫਿਰ ਵਰਖਾ ਦੀਆਂ ਕਣੀਆਂ ਦਾ ਵਰਸਣਾ, ਬਾਰਿਸ਼ ਦਾ ਹੈ ਨਾ, ਉਹਨਾਂ ਕਣੀਆਂ ਦੇ ਵਰਣ ਦੇ ਵੀ ਆਵਾਜ਼ ਆਉਂਦੀ ਨਾ, ਉਹ ਮੇਰੇ ਪਿਆਰੇ ਦੀ ਆਵਾਜ਼ ਹੈ। ਇੱਕ ਇੱਕ ਕਣ ਵਿੱਚੋਂ ਆਪਣੇ ਪਿਆਰੇ ਨੂੰ ਵੇਖਣਾ, ਪਰ ਵੇਖੀ ਦਾ ਕਿਵੇਂ? ਕਹਿੰਦੇ ਸੇਵਕ ਸੇਵ ਹੈ ਭਾਉ ਕਰ, ਜਿਹੜੇ ਭਾਉ ਕਰਕੇ ਸੇਵਦੇ ਨੇ ਚੇਤੇ ਕਰਦੇ ਨੇ, ਲਾਗਾ ਸਾਓ ਪ੍ਰਾਣੀ ਉਹ ਰਸ ਲੈਂਦੇ। ਹੁਣ ਵੇਖੋ ਨਾ ਪਿਆਰਾ ਦੂਰ ਬੈਠਾ ਹੋਵੇ ਕਿਸੇ ਮੰਨ ਲਓ ਇੱਕ ਮਾਂ ਦੇ ਕੋਲੋਂ ਉਹਦਾ ਪੁੱਤਰ ਬਹੁਤ ਦੂਰ ਬੈਠਾ, ਮਾਂ ਉਹਨੂੰ ਚੇਤਾ ਕਰ ਰਹੀ, ਮਾਂ ਨੂੰ ਕਹਿਣਾ ਨਹੀਂ ਪੈਂਦਾ ਵੀ ਤੂੰ ਆਪਣਾ ਪੁੱਤ ਚੇਤੇ, ਤੈਨੂੰ ਤੇਰਾ ਪੁੱਤ ਚੇਤੇ ਹੈ, ਪੁੱਛਣਾ ਪੈਂਦਾ ਉਹਨੂੰ? ਉਹਨੇ ਨਹੀਂ ਚੇਤੇ ਮੈਂ, ਉਹਨੂੰ ਇਹ ਵੀ ਨਹੀਂ ਕਹਿਣਾ ਪਿਆ ਵੀ ਚੇਤੇ ਕਰਿਆ ਕਰ ਆਪਦੇ ਪੁੱਤ ਨੂੰ, ਹੁਣ ਹਰ ਵੇਲੇ ਚੇਤੇ। ਜੇ ਉਹਨੂੰ ਇਹ ਸਵਾਲ ਕਰ ਲਈਏ ਵੀ ਤੂੰ ਚੇਤੇ ਕਿਉਂ ਕਰਦੀ ਹੈ, ਉਹ ਕਹਿੰਦੇ ਮੈਨੂੰ ਰਸ ਮਿਲਦਾ, ਤੂੰ ਆਪਦੇ ਪੁੱਤ ਨੂੰ ਕਿਉਂ ਚੇਤੇ ਕਰੋ, ਕਹਿੰਦੇ ਕਿਹਨੇ ਮੈਨੂੰ ਖੁਸ਼ੀ ਮਿਲਦੀ, ਮੈਂ ਜਦੋਂ ਆਪਣੇ ਪੁੱਤਰ ਨੂੰ ਚੇਤੇ ਕਰਦੀ ਹਾਂ ਤਾਂ ਮੈਨੂੰ ਬੜੀ ਖੁਸ਼ੀ ਮਿਲਦੀ। ਹੁਣ
ਨਾ ਤਾਂ ਅਸੀਂ ਉਸ ਖੁਸ਼ੀ ਦੀ ਤੁਲਨਾ ਕਿਸੇ ਨਾਲ ਕਰ ਸਕਦੇ, ਕਿਸੇ ਚੀਜ਼ ਨਾਲ ਨਹੀਂ। ਉਹਨੂੰ ਮਾਪ ਥੋੜ੍ਹੀ ਸਕਦੇ ਹਾਂ ਵੀ ਮਾਤਾ ਨੂੰ ਖੁਸ਼ੀ ਕਿੰਨੀ ਮਿਲਦੀ ਹੋਏਗੀ ਆਪਣੇ ਪੁੱਤ ਨੂੰ ਜਿੱਤੇ ਕਰਕੇ। ਨਾ ਪੁੱਤ ਉਹਦੇ ਸਾਹਮਣੇ ਹੈ, ਨਾ ਕਿਸੇ ਨੇ ਉਹਨੂੰ ਕਿਹਾ ਵੀ ਤੂੰ ਚੇਤੇ ਕਰ, ਨਾ ਕਿਸੇ ਨੇ ਉਹਨੂੰ ਇਹ ਕਿਹਾ ਵੀ ਤੂੰ ਯਾਦ ਰੱਖਿਆ ਕਰ। ਉਹਨੂੰ ਯਾਦ ਵੀ ਹੈ, ਚੇਤੇ ਵੀ ਹੈ, ਉਹ ਫਿਰ ਵੀ ਉਹਨੂੰ ਪਤਾ ਵੀ ਹੈ ਵੀ ਮੇਰੇ ਸਾਹਮਣੇ ਹੈ ਨਹੀਂ, ਉਹ ਫਿਰ ਵੀ ਚੇਤੇ ਕਰੀ ਜਾਂਦੀ ਹੈ। ਉਹਨੂੰ ਪੁੱਛ ਲਓ ਕਿਉਂ, ਕਹਿੰਦੀ ਰਸ ਮਿਲਦਾ, ਖੁਸ਼ੀ ਮਿਲਦੀ। ਅਤੇ ਜਿਹੜਾ ਸੇਵਕ ਉਸ ਪਿਆਰੇ ਦੇ ਪ੍ਰੇਮ ਵਿੱਚ ਭਿੱਜ ਜਾਂਦਾ, ਉਹਨੂੰ ਪੁੱਛ ਲਓ ਕਿਉਂ ਚੇਤੇ ਕਰਦਾ, ਕਹਿੰਦਾ ਮਨ ਨੂੰ ਖੁਸ਼ੀ ਮਿਲਦੀ, ਮਨ ਨੂੰ ਆਨੰਦ ਮਿਲਦਾ। ਪਿਆਰੇ ਨੂੰ ਕਦੇ ਕਹਿਣਾ ਥੋੜ੍ਹੀ ਪਿਆ ਵੀ ਤੂੰ ਚੇਤੇ ਕਰ, ਉਹ ਤਾਂ ਖੁਦ ਕਹਿ ਰਹੇ ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਮਾਂ ਘਰੇ ਕੀ ਝਾੜੂ ਪੋਚਾ ਛੱਡ ਦਿੰਦੀ ਹੈ ਪੁੱਤ ਘਰੇ ਨਾ ਹੋਵੇ, ਕੀ ਮਾਂ ਘਰੇ ਭੋਜਨ ਬਣਾਉਣਾ ਛੱਡ ਦਿੰਦੀ ਹੈ ਵੀ ਮੈਂ ਨਹੀਂ ਭੋਜਨ ਬਣਾਉਂਦੀ, ਮੇਰਾ ਪੁੱਤ ਘਰੇ ਹੈ ਨਹੀਂ, ਜਿੱਦਣ ਆਏਗਾ ਮੈਂ ਉੱਦਣ ਬਣਾਉਂ, ਅਤੇ ਬਾਕੀ ਘਰ ਦੇ ਜੀ ਕਿੱਥੇ ਜਾਣ, ਬਣਾਉਂਦੀ ਹੈ ਨਾ, ਸਾਰਾ ਘਰ ਦਾ ਕਾਰ ਵਿਹਾਰ ਸੰਭਾਲਦੀ ਹੈ। ਪੁੱਤ ਨੂੰ ਫਿਰ ਵੀ ਚੇਤੇ ਕਰ ਰਹੀ ਹੈ, ਖੁਸ਼ੀ ਮਿਲ ਰਹੀ। ਉਹ ਜਦੋਂ ਪ੍ਰਸ਼ਾਦੇ ਹੀ ਬਣਾਉਂਦੀ ਨਾ, ਅਤੇ ਪ੍ਰਸ਼ਾਦੇ ਬਣਾਉਂਦਿਆਂ ਨਾਲ ਚੇਤੇ ਕਰਦੀ, ਜੇ ਮੇਰਾ ਪੁੱਤ ਹੁੰਦਾ ਤਾਂ ਉਹ ਵੀ ਛਕਦਾ, ਮੇਰੇ ਕੋਲ ਹੁੰਦਾ ਤਾਂ ਮੈਂ ਉਹਨੂੰ ਆਪਣੇ ਹੱਥਾਂ ਨਾਲ ਪਰੋਸ ਕੇ ਛਕਾਉਂਦੀ, ਫਿਰ ਚੇਤੇ ਕਰਦੀ ਵੀ ਜ਼ਿੰਮੇਵਾਰੀਆਂ ਦਾ ਮਾਰਿਆ ਕਿਤੇ ਬੈਠਾ, ਆਪਣੀਆਂ ਵੀ ਪ੍ਰਸ਼ਾਦੇ, ਆਪਣੀਆਂ ਵੀ ਹੈ ਨਾ ਭੋਜਨ ਆਪਣੇ ਲਈ ਵੀ ਬਣਾਉਂਦਾ, ਚੇਤੇ ਕਰਦੀ ਮਾਂ ਨਾਲ, ਰਸ ਮਿਲ ਰਿਹਾ ਉਹਨੂੰ, ਆਨੰਦ ਮਿਲ ਰਿਹਾ। ਕਦੇ ਕਦੇ ਵਿਛੋੜੇ ਦਾ ਵੈਰਾਗ ਵੀ ਬਣ ਜਾਂਦਾ, ਮਾਂ ਦੀਆਂ ਅੱਖਾਂ ਵਿੱਚੋਂ ਪ੍ਰੇਮ ਦਾ ਜਲ ਵਹਿਣ ਵੀ ਲੱਗ ਜਾਂਦਾ ਵੀ ਮੇਰੇ ਪੁੱਤ ਦੇ ਸਿਰ 'ਤੇ ਜ਼ਿੰਮੇਵਾਰੀਆਂ ਕਿੰਨੀਆਂ ਪਈਆਂ, ਉਹ ਮੇਰੇ ਤੋਂ ਵਿਛੜ ਗਿਆ ਨਾ, ਮੇਰੇ ਤੋਂ ਦੂਰ ਚਲੇ ਗਿਆ, ਵੈਰਾਗ ਦਾ ਜਲ ਵੀ ਕਰਾਂ। ਅਤੇ ਪਿਆਰਿਆਂ ਤੋਂ ਪੁੱਛ ਕੇ ਵੇਖੋ ਹਾਂ ਜਿਨ੍ਹਾਂ ਦਾ ਰੱਬ ਨਾਲ ਪ੍ਰੇਮ ਬਣਿਆ, ਐਵੇਂ ਨਹੀਂ ਗੁਰੂ ਸਾਹਿਬ ਬਾਣੀ 'ਚ ਕਹਿ ਰਹੇ ਗੁਰਮੁਖ ਹੱਸੈ ਗੁਰਮੁਖ ਰੋਵੈ, ਉਹ ਸਹਿਜ ਸੁਭਾਅ ਹੀ ਹੈ, ਸਹਿਜ ਸੁਭਾਅ। ਜਦੋਂ ਪ੍ਰੇਮ ਅੰਦਰ ਤਾਂਘ ਬਣਾਉਂਦਾ ਨਾ, ਪਿਆਰ ਅੰਦਰ ਤਾਂਘ ਬਣਾਉਂਦਾ, ਫਿਰ ਸਹਿਜ ਸੁਭਾਅ ਅੱਖਾਂ ਵਿੱਚੋਂ ਵੈਰਾਗ ਦਾ ਜਲ ਵੀ ਕਈ ਵਾਰ ਕਿਰ ਆਉਂਦਾ ਹੈ। ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮ ਸੰਭਾਲ, ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਜਿਨ੍ਹਾਂ ਦਾ ਪ੍ਰੇਮ ਬਣ ਗਿਆ, ਸੇਵਕ ਸੇਵੈ ਭਾਉ ਕਰ ਲਾਗਾ ਸਾਉ, ਫਿਰ ਰਸ ਮਿਲਦਾ। ਸਾਉ ਦਾ ਮਤਲਬ ਸਵਾਦ, ਪ੍ਰਾਣੀ, ਉਸ ਪ੍ਰਾਣੀ ਨੂੰ ਫਿਰ ਸਵਾਦ ਆਉਂਦਾ। ਫਿਰ ਜਿੰਨਾ ਚੇਤੇ ਕਰੀ ਜਾਂਦਾ, ਜਿੰਨਾ ਚੇਤੇ ਕਰੀ, ਜਿਵੇਂ ਆਪਾਂ ਇੱਕ ਬਚਨ ਬਾਬਾ ਕਬੀਰ ਸਾਹਿਬ ਦਾ ਅਕਸਰ ਪੜ੍ਹਦੇ, ਮੈਂ ਨਾਹੀ ਕੀਤਾ ਲੱਭੋ ਇੱਕ ਨੌ ਤੇਰਾ ਮੈਂ ਫੱਬੋ, ਫੱਬੋ ਦਾ ਮਤਲਬ ਫੱਬਣਾ, ਚੰਗਾ ਲੱਗਣਾ। ਮਾਲਕਾ ਲੋਭ ਕੋਈ ਨਹੀਂ, ਮੈਨੂੰ ਤੇ ਤੇਰਾ ਨਾਂ ਚੰਗਾ ਲੱਗਦਾ, ਇਸ ਕਰਕੇ ਮੈਂ ਤੈਨੂੰ ਕਹਿ ਰਿਹਾ ਵੀ ਮੈਨੂੰ ਬੰਦਗੀ ਦੇ, ਮੈਨੂੰ ਆਪਦਾ ਚਿੰਤਨ ਬਖਸ਼, ਆਪਦੀ ਯਾਦ ਬਖਸ਼, ਮੈਂ ਤੇਰੇ ਪ੍ਰੇਮ ਰਸ ਵਿੱਚ ਜੁੜਿਆ ਰਵਾਂ, ਤੇਰੇ ਪ੍ਰੇਮ ਵਿੱਚ ਮੇਰਾ ਮਨ ਹਿਰਦਾ ਭਿੱਜਿਆ ਰਵੇ, ਅਤੇ ਮੇਰਾ ਹਿਰਦਾ ਹਰ ਵੇਲੇ ਤੇਰੀ ਯਾਦ ਵਿੱਚ ਜੁੜਿਆ ਰਵੇ। ਅਤੇ ਜਦੋਂ ਰੱਬੀ ਪਿਆਰੇ ਰੱਬੀ ਪ੍ਰੇਮ ਵਿੱਚ ਭਿੱਜ ਜਾਂਦੇ ਨੇ, ਉਸ ਵੇਲੇ ਫਿਰ ਆ ਅਵਸਥਾ ਬਣਦੀ, ਸੇਵਕ ਸੇਵੈ ਭਾਉ ਕਰ ਲਾਗਾ ਸਾਉ ਪ੍ਰਾਣੀ, ਫਿਰ ਉਹ ਪ੍ਰਾਣੀ ਰਸ ਮਾ

ਸੌ ਪ੍ਰਾਣੀ ਤਿੰਨਾਂ ਲਾਗਾ, ਉਹਨਾਂ ਪ੍ਰਾਣੀਆਂ ਨੂੰ ਸਵਾਦ ਰਸ ਆਇਆ, ਚੰਗਾ ਲੱਗਾ, ਜਿਨੀ ਅੰਮ੍ਰਿਤ ਪਾਇਆ, ਜਿਨ੍ਹਾਂ ਨੇ ਅੰਮ੍ਰਿਤ ਪ੍ਰਾਪਤ ਕੀਤਾ। ਹੁਣ ਆਪਾਂ ਖੰਡੇ ਬਾਟੇ ਕੀ ਪਾਹੁਲ ਦੀ ਗੱਲ ਹੀ ਕਰ ਲਈਏ। ਖਿਮਾ ਕਰਿਓ ਮੈਂ ਸ਼ਬਦ ਵਰਤਣ ਲੱਗਿਆ, ਆਪਾਂ ਘਰੇ ਇੱਕ ਬਰਤਨ ਦੇ ਵਿੱਚ ਪਤਾਸੇ ਪਾ ਕੇ ਅਤੇ ਉਹਨਾਂ ਨੂੰ ਘੋਲ ਲਈਏ, ਕੀ ਰਸ ਆਏਗਾ ਉਹ ਜਿਹੜਾ ਪੰਜਾਬ ਸਿੰਘਾਂ ਦੇ ਹੱਥੋਂ ਆਇਆ? ਜਿਹੜਾ ਗੁਰੂ ਕਲਗੀਧਰ ਸਾਹਿਬ ਦੇ ਹੱਥੋਂ ਰਸ ਮਿਲਿਆ, ਉਹ ਰਸ ਘਰੇ ਥੋੜ੍ਹੀ ਮਿਲ ਜਾਣਾ, ਆਪਾਂ ਹੋਰ ਸੌਖਾ ਕਰ ਲਏ। ਕੜਾਹ ਪ੍ਰਸ਼ਾਦ ਇੱਕ ਗੁਰੂ ਘਰ ਹੈ, ਇੱਕ ਆਪਾਂ ਘਰੇ ਬਣਾਉਂਦੇ। ਗੁਰੂ ਘਰ ਬਣਿਆ ਉਹਨੂੰ ਕੜਾਹ ਪ੍ਰਸ਼ਾਦ ਕਿਹਾ, ਘਰੇ ਬਣਿਆ ਇਕੱਲਾ ਹੀ ਕੜਾਹ ਰਹਿ ਗਿਆ, ਪ੍ਰਸ਼ਾਦ ਨਹੀਂ ਬਣਿਆ। ਗੁਰੂ ਘਰ ਆ ਗਏ ਕੜਾਹ ਪ੍ਰਸ਼ਾਦ ਦੇਗ ਬਣ ਗਈ, ਘਰੇ ਹਲਵਾ ਬਣ ਸਕਦਾ, ਕੜਾਹ ਬਣ ਸਕਦਾ, ਪਰ ਨਾ ਦੇਗ ਬਣ ਸਕਦੀ ਅਤੇ ਨਾ ਪ੍ਰਸ਼ਾਦ। ਉਹਨਾਂ ਚਿਰ ਨਹੀਂ ਬਣਦੀ ਜਿੰਨਾ ਚਿਰ ਗੁਰੂ ਹਜ਼ੂਰੀ 'ਚ ਨਾ ਪਹੁੰਚਦੇ। ਕੜਾਹ ਪ੍ਰਸ਼ਾਦ ਤਾਂ ਉਦੋਂ ਹੀ ਬਣਿਆ ਨਾ ਜੀ ਜਦੋਂ ਗੁਰੂ ਹਜ਼ੂਰੀ 'ਚ ਆ ਗਿਆ, ਜਦੋਂ ਗੁਰੂ ਹਜ਼ੂਰੀ 'ਚ ਆ ਗਿਆ, ਜਦੋਂ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ, ਕਿਰਪਾਨ ਭੇਟ ਹੋਈ, ਕਿਰਪਾਨ ਭੇਟ ਹੋਈ, ਪ੍ਰਵਾਨ ਹੋਈ, ਫਿਰ ਕੜਾਹ ਪ੍ਰਸ਼ਾਦ ਬਣਿਆ, ਫਿਰ ਦੇਗ ਬਣ ਗਈ, ਫਿਰ ਤਿਹਾਵਲ, ਕਈ ਸ਼ਬਦ ਆਪਾਂ ਵਰਤਦੇ ਹਾਂ ਨਾ ਕੜਾਹ ਪ੍ਰਸ਼ਾਦ ਵਾਸਤੇ। ਬਣਾਉਣ ਨੂੰ ਤਾਂ ਘਰੇ ਵੀ ਮਿੱਠੇ ਰੂਪ 'ਚ ਬਣਾ ਕੇ ਖਾਧੀ, ਚਲੋ ਫਿਰ ਵੀ ਉਹ ਘਰੇ ਬਣਾਇਆ ਹੋਇਆ ਕੜਾਹ ਖਾਂਦਾ ਬੰਦਾ ਵੀ ਕਹੀ ਜਾਂਦਾ ਕਿਤੇ ਦੇਗ ਮਿਲ ਜਾਏ ਤਾਂ ਚੰਗਾ ਹੈ। ਇਹਦਾ ਮਤਲਬ ਰਸ ਉਹ ਨਹੀਂ ਜਿਹੜਾ ਦੇਗ ਵਿੱਚ ਹੈ। ਹੁਣ ਦੇਗ ਵਿੱਚ ਰਸ ਕੀ ਹੈ? ਉਹ ਰਸ ਬਾਣੀ ਦਾ ਹੈ, ਉਹ ਰਸ ਪ੍ਰੇਮ ਦਾ ਹੈ, ਉਹ ਰਸ ਗੁਰੂ ਹਜ਼ੂਰੀ ਦਾ ਹੈ, ਉਹ ਰਸ ਹੈ। ਮਲਕ ਪਾਤਸ਼ਾਹ ਕਹਿ ਰਹੇ ਕਹਿੰਦੇ ਸੌ ਪ੍ਰਾਣੀ ਤਿੰਨਾਂ ਲਾਗਾ, ਰਸ ਉਹਨਾਂ ਨੂੰ ਹੀ ਆਇਆ ਨਾ ਜਿਨ੍ਹਾਂ ਨੇ ਹਾਸਲ ਕੀਤਾ, ਅਤੇ ਜਿਨ੍ਹਾਂ ਨੇ ਛਕਿਆ ਹੀ ਨਾ ਹੋਵੇ, ਚੱਖਿਆ ਹੀ ਨਾ ਹੋਵੇ, ਉਹਨਾਂ ਨੂੰ ਪੁੱਛ ਲਓ ਹਾਂ ਰਸ ਕੀ ਹੁੰਦਾ, ਕਿੰਨਾ ਕੁ ਰਸ ਆਉਂਦਾ, ਉਹ ਕਿੱਥੋਂ ਦੱਸ ਦੇਣੇ। ਜਿਵੇਂ ਕਿਸੇ ਮਨੁੱਖ ਨੇ ਕਦੇ ਮਿੱਠੇ ਦੇ ਰੂਪ ਵਿੱਚ ਖੀਰ ਖਾਧੀ ਨਾ ਹੋਵੇ, ਉਹਨੂੰ ਆਪਾਂ ਕਹੀ ਜਾਈਏ ਅੱਜ ਆਪਾਂ ਖੀਰ ਖਾਂਦੇ ਹਾਂ ਬੜੀ ਸਵਾਦ ਹੁੰਦੀ ਆ, ਉਹ ਕਹਿੰਦਾ ਵੀ ਮੈਨੂੰ ਤਾਂ ਪਤਾ ਕੋਈ ਨਹੀਂ, ਕਿਹੋ ਜਿਹੀ ਆਪਾਂ ਤਾਂ ਕਦੇ ਖਾਧੀ ਨਹੀਂ। ਉਹਨੂੰ ਜਿੰਨਾ ਮਰਜ਼ੀ ਕਹਿ ਲਓ, ਉਹਦੇ ਜਵਾਬ ਵਿੱਚ ਇਹ ਹੀ ਮਿਲੇਗਾ ਵੀ ਭਾਈ ਮੈਂ ਕਦੇ ਖਾਧੀ ਨਹੀਂ, ਮੈਨੂੰ ਨਹੀਂ ਪਤਾ। ਫਿਰ ਆਪਾਂ ਨੂੰ ਵੀ ਇੱਕ ਵਾਰੀ ਛਕ ਕੇ ਵੇਖ, ਉਹ ਛਕ ਲਏ, ਮੁੜ ਕੇ ਦੁਬਾਰਾ ਉਹਨੂੰ ਪੁੱਛੋ ਵੀ ਖੀਰ ਛਕਣੀ ਆ, ਉਹ ਕਹਿੰਦਾ ਵੀ ਲਿਆ ਜੇ ਹੈ ਤਾਂ ਆਪਾਂ ਛਕ ਲੈ, ਫਰਕ ਪੈ ਗਿਆ ਨਾ। ਪਹਿਲਾਂ ਛੱਕ ਹੀ ਨਹੀਂ, ਅਸੀਂ ਉਹਨੂੰ ਕਹੀ ਜਾਂਦੇ ਬੜੀ ਸਵਾਦਲੀ ਹੁੰਦੀ, ਬੜੀ ਰਸ ਵਾਲੀ ਹੁੰਦੀ, ਤੂੰ ਛੱਕ, ਉਹ ਕਹਿੰਦਾ ਮੈਂ ਛੱਕੀ ਕਦੇ ਨਹੀਂ ਭਾਈ। ਬਾਰ ਬਾਰ ਉਹਨੂੰ ਫੋਰਸ ਕਰ, ਉਹ ਕਹਿੰਦਾ ਚੱਲ ਜੇ ਤੂੰ ਕਹਿੰਦੇ ਸਵਾਦ ਹੁੰਦੀ ਹੈ, ਲਿਆ ਆਪਾਂ ਛੱਕ ਕੇ ਵੇਖ ਲੈਂਦੇ ਵੀ ਆਪਾਂ ਵੇਖ ਲਈਏ ਕਿੰਨੀ ਕੁ ਸਵਾਦ ਹੁੰਦੀ ਹੈ, ਉਹਨੇ ਛੱਕ ਲਈ। ਉਹ ਕਹਿੰਦਾ ਵੀ ਵਾਕਈ ਭਾਈ ਬੜੀ ਮਿੱਠੀ ਹੈ ਅਤੇ ਬੜਾ ਰਸ ਆਇਆ। ਹੁਣ ਦੂਜੀ ਵਾਰੀ ਉਹਨੂੰ ਇਹ ਨਹੀਂ ਉਹ ਆਖੇਗਾ ਵੀ ਮੈਂ ਛਕਣੀ ਨਹੀਂ ਜਾਂ ਮੈਂ ਕਦੇ ਖਾਧੀ ਨਹੀਂ, ਛਕੀ ਨਹੀਂ, ਉਹਨੂੰ ਪੁੱਛ ਲਓ ਵੀ ਖੀਰ ਛਕਣੀ, ਉਹ ਕਹਿੰਦਾ ਲਿਆ ਭਾਈ। ਪਤਾ ਵੀ ਰਸ ਹੈ। ਜਦੋਂ ਅਕਾਲ ਪੁਰਖ ਦੀ ਬੰਦਗੀ ਵਿੱਚੋਂ ਰਸ ਮਿਲੇਗਾ, ਰੱਬੀ ਪਿਆਰਿਆਂ ਕੋਲ ਬਹਿ ਕੇ ਰਸ ਮਿਲੇਗਾ, ਇੱਕ ਵਾਰੀ ਮਨ ਨੂੰ ਰਸ ਆ ਜਾਏ, ਮਨ ਨੂੰ ਦੁਬਾਰਾ ਕਦੇ ਕਹਿਣਾ ਨਹੀਂ ਪੈਣਾ ਉਹ ਬੰਦਗੀ ਵਿੱਚ ਜੁੜ, ਮਨ ਆਪੇ ਕਹੇਗਾ ਵੀ ਮੈਂ ਜੁੜਨਾ ਹੈ। ਆ ਫਰਕ ਪੈਂਦਾ ਹੈ। ਜਿੱਦਣ ਮਨ ਰਸ ਮੰਨਣ ਲੱਗ ਗਿਆ, ਉਦਣ ਮਨ ਨੂੰ ਕਹਿਣਾ ਨਹੀਂ ਪੈਣਾ ਉਹ ਮਨਾ ਇਕਾਗਰ ਹੋ, ਉਹ ਮਨਾ ਬੰਦਗੀ ਵਿੱਚ ਜੁੜ, ਮਨਾ ਬਾਣੀ ਪੜ੍ਹਿਆ ਕਰ, ਮਨਾ ਸਿਮਰਨ ਵਿੱਚ ਜੁੜਿਆ ਕਰ। ਕਹਿਣਾ ਨਹੀਂ ਕਹਿਣਾ ਓਨਾ ਚਿਰ ਹੀ ਪੈਂਦਾ ਜਿੰਨਾ ਚਿਰ ਮਨ ਛਕਦਾ ਨਹੀਂ। ਹੁਣ ਰੱਬੀ ਪਿਆਰਿਆਂ ਕੋਲ ਬੈਠੋ, ਉਹਨਾਂ ਨੂੰ ਪੁੱਛੋ ਰੱਬ ਦੀ ਬੰਦਗੀ 'ਚੋਂ ਕਿੰਨਾ ਰਸ ਆਉਂਦਾ, ਕਹਿੰਦੇ ਬੜਾ ਰਸ ਆਉਂਦਾ। ਆਪਾਂ ਸੁਣੀ ਜਾਂਦੇ ਹਾਂ
ਸਾਡਾ ਮਨ ਕਹੀ ਜਾਂਦਾ ਵੀ ਇਹਨਾਂ ਨੂੰ ਰਸ ਆਉਂਦਾ, ਸਾਨੂੰ ਤੇ ਕਦੇ ਆਇਆ ਨਹੀਂ, ਮਤਲਬ ਆਪਾਂ ਕਦੇ ਚੱਖਿਆ ਨਹੀਂ। ਜੇ ਚੱਖਦੇ ਫਿਰ ਉਹ ਰਸ ਸਾਨੂੰ ਵੀ ਆਉਂਦਾ, ਜੇ ਅਸੀਂ ਯਤਨ ਕਰਦੇ ਫਿਰ ਰਸ ਸਾਨੂੰ ਵੀ ਆਉਂਦਾ। ਤੇ ਜਿੱਦਣ ਰਸ ਆ ਜਾਂਦਾ ਉਦਣ ਰੱਬੀ ਪਿਆਰੇ ਨੇ ਕਹਿਣਾ ਸੀ ਆਓ ਭਾਈ ਆਪਾਂ ਬਹਿ ਕੇ ਰੱਬ ਦੀਆਂ ਗੱਲਾਂ ਕਰੀਏ, ਤੇ ਆਪਾਂ ਟਾਲ ਮਟੋਲ ਨਹੀਂ ਸੀ ਕਰਨਾ, ਆਪਾਂ ਵੀ ਕਹਿਣਾ ਸੀ ਵੀ ਚਲੋ ਭਾਈ ਬੈਠੀਏ ਰੱਬ ਦੀਆਂ। ਹੁਣ ਕਿਸੇ ਨੂੰ ਪੁੱਛੋ ਵੀ ਆ ਰੱਬ ਦੀਆਂ ਗੱਲਾਂ ਕਰੋ, ਕਹਿੰਦਾ ਨਹੀਂ ਅਜੇ ਟਾਈਮ ਕੋਈ ਨਹੀਂ, ਅਜੇ ਸਮਾਂ ਨਹੀਂ, ਅਜੇ ਮੈਂ ਹੋਰ ਬੜੇ ਕਾਰ ਵਿਹਾਰ ਕਰਨਾ। ਫਰਕ ਹੈ ਜੀ, ਜਦੋਂ ਰਸ ਆ ਫਿਰ ਬੰਦਾ ਕਹਿੰਦਾ ਸਾਰੇ ਕੰਮ ਛੱਡੋ, ਜ਼ਰੂਰੀ ਤੇ ਰੱਬ ਦੀ ਬੰਦਗੀ ਹੋਈ ਹੈ, ਆਪਾਂ ਇਹ ਕਰਦੇ। ਅਤੇ ਜਦੋਂ ਰਸ ਨਹੀਂ ਆ ਉਹ ਕਹਿੰਦਾ ਸਾਰੇ ਕੰਮ ਕਰ ਲਈਏ, ਬੰਦਗੀ ਫਿਰ ਵੇਖਾਂਗੇ, ਜੇ ਸਮਾਂ ਬਚ ਗਿਆ ਤਾਂ ਬੰਦਗੀ ਕਰ ਲਾਂਗੇ, ਜੇ ਨਾ ਬਚਿਆ ਤਾਂ ਰਹਿਣ ਦਿਆਂਗੇ। ਅਸੀਂ ਤਾਂ ਸਰੀਰਕ ਤੌਰ 'ਤੇ ਵੀ ਇੱਦਾਂ ਹੀ ਕਰਦੇ ਹਾਂ, ਕਿਸੇ ਕਾਰ ਵਿਹਾਰ ਵਾਸਤੇ ਆਪਣੇ ਨਗਰ 'ਚੋਂ ਦੂਸਰੇ ਨਗਰ 'ਚ ਚਲੇ ਗਏ, ਪਤਾ ਲੱਗ ਗਿਆ ਵੀ ਉੱਥੇ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ, ਉੱਥੇ ਜਾ ਕੇ ਅਸੀਂ ਇਹ ਥੋੜ੍ਹੀ ਕਿਹਾ ਵੀ ਪਹਿਲੋਂ ਗੁਰੂ ਸਾਹਿਬ ਦੀ ਚਰਨ ਛੋਹ ਧਰਤੀ ਦੇ ਦਰਸ਼ਨ ਕਰ ਰਹੀ ਹੈ, ਪਹਿਲੋਂ ਕਿੱਥੇ ਗਏ? ਜਿਹੜਾ ਕੰਮ ਕਰਨ ਨਾਲ, ਕਹਿੰਦੇ ਪਹਿਲੋਂ ਉਹ ਕਰੋ, ਜਿਹੜੇ ਕੰਮ ਆਏ ਆ ਪਹਿਲੋਂ ਉਹ ਕਰ ਲਈਏ, ਜੇ ਸਮਾਂ ਬਚਿਆ ਤਾਂ ਫਿਰ ਦਰਸ਼ਨ ਕਰ ਜਾਂਗੇ, ਨਹੀਂ ਤਾਂ ਫੇਰ ਸਹੀ, ਉਹ ਫੇਰ ਤਾਂ ਫੇਰ ਹੀ ਰਹਿ ਜਾਂਦੀ। ਇਹਨੂੰ ਹੋਰ ਸੌਖਾ ਮੰਨ ਲਓ, ਆਪਾਂ ਇੱਥੋਂ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਗਏ, ਦਰਬਾਰ ਸਾਹਿਬ ਨਹੀਂ ਅੰਮ੍ਰਿਤਸਰ ਸਾਹਿਬ ਗਏ ਕਿਸੇ ਕਾਰਜ ਵਾਸਤੇ, ਚਲ ਹੁਣ ਪਤਾ ਕਿਹਨੂੰ ਨਹੀਂ ਵੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਹੈ, ਸਭ ਨੂੰ ਪਤਾ ਹੈ, ਪਰ ਮੈਂ ਪਹਿਲਾਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਨਹੀਂ ਗਿਆ, ਮੈਂ ਪਹਿਲਾਂ ਕਿੱਥੇ ਗਿਆ? ਜਿਹੜਾ ਕੰਮ ਕਰਨਾ, ਜਦਕਿ ਮੈਨੂੰ ਪਤਾ ਵੀ ਮੈਂ ਅੰਮ੍ਰਿਤਸਰ ਸਾਹਿਬ ਜਾਣਾ ਹੈ, ਮੇਰੇ ਕਾਰ ਵਿਹਾਰ ਵਾਸਤੇ ਮੈਂ ਜਾਣਾ ਹੈ, ਮੇਰਾ ਕਾਰਜ ਜ਼ਰੂਰੀ ਹੈ, ਮੈਂ ਤਾਂ ਚੱਲਿਆ, ਪਰ ਇੰਨਾ ਵੀ ਤਾਂ ਪਤਾ ਹੈ ਨਾ ਵੀ ਉੱਥੇ ਗੁਰੂ ਅਰਜਨ ਸਾਹਿਬ, ਗੁਰੂ ਰਾਮਦਾਸ ਪਾਤਸ਼ਾਹ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ, ਉਹਨਾਂ ਸਾਰਿਆਂ ਦੀ ਚਰਨ ਛੋਹ ਅਸਥਾਨ ਨੇ, ਇਹ ਵੀ ਪਤਾ ਹੈ। ਅਤੇ ਮੇਰਾ ਫਰਜ਼ ਬਣਦਾ ਸੀ ਨਾ ਵੀ ਮੈਂ ਉਸ ਅਸਥਾਨ ਦੇ ਦਰਸ਼ਨ ਕਰਾਂ, ਪਰ ਮੈਂ ਪਹਿਲਾਂ ਇਹ ਕੰਡੀਸ਼ਨ ਰੱਖੀ ਵੀ ਮੇਰਾ ਕੰਮ ਪੂਰਾ ਹੋ ਜੇ, ਜੇ ਸਮਾਂ ਬਚਿਆ ਮੈਂ ਫਿਰ ਦਰਸ਼ਨ ਕਰਿਆਉਂ, ਜੇ ਨਾ ਬਚਿਆ ਤਾਂ ਫੇਰ ਸਹੀ। ਇੱਦਾਂ ਹੀ ਜ਼ਿੰਦਗੀਆਂ ਨੇ ਜੀ, ਅਸੀਂ ਝਮੇਲੇ ਇੰਨੇ ਕੁ ਸਹੇੜ ਲਏ, ਇੰਨੇ ਕੁ ਸਹੇੜ ਲਏ, ਅਸੀਂ ਇਹੀ ਕਹੀ ਜਾਂਦੇ ਹਾਂ ਜੇ ਸਮਾਂ ਬਚਿਆ ਬੰਦਗੀ ਕਰ ਲਾਂਗੇ, ਜੇ ਨਹੀਂ ਫਿਰ ਬੰਦਾ ਸਾਰੀ ਜ਼ਿੰਦਗੀ ਆ ਝਮੇਲਿਆਂ ਦਾ ਢੋਲ ਵਜਾਉਂਦਾ ਹੀ ਚਲਿਆ ਜਾਂਦਾ, ਫਿਰ ਇਹੀ ਢੰਡੋਰਾ ਪਿੱਟਦਾ ਚਲਿਆ ਜਾਂਦਾ ਨਾ। ਫਿਰ ਤੇ ਇਹ ਹੈ ਨਹੀਂ ਵੀ ਹੁਣ ਉੱਥੋਂ ਤੇ ਪਤਾ ਸੀ ਵੀ ਕਵੇਲਾ ਹੋ ਜਾਣਾ ਤੇ ਘਰੇ ਮੁੜਨਾ, ਇੱਥੋਂ ਦਾ ਕਵੇਲਾ ਕੌਣ ਦੱਸੇ ਵੀ ਸੱਜਣਾ ਆਹ ਵੇਖ ਲਾ ਵੀ ਤੇਰਾ ਕਵੇਲਾ ਹੋਈ ਜਾਂਦਾ, ਜ਼ਿੰਦਗੀ ਲੰਘੀ ਜਾਂਦੀ ਤੇ ਤੂੰ ਅਖੀਰੀ ਸਮੇਂ ਤੇ ਪਹੁੰਚਿਆ ਖੜਾ, ਰਾਤ ਮੁੱਕਣ ਵਾਲੀ ਆ ਜੀਵਨ ਰੂਪੀ ਜ਼ਿੰਦਗੀ ਰੂਪੀ ਤੇਰਾ ਸਮਾਂ ਮੁੱਕਣ ਵਾਲਾ ਹੈ ਤੇ ਤੂੰ ਕਵੇਲਾ ਕਰੀ ਜਾਂਦਾ, ਚਾਹੀਦਾ ਤੇ ਇਹ ਸੀ ਜਿੰਨਾ ਵੀ ਹੋ ਸਕੇ ਤੂੰ ਦਰਸ਼ਨ ਕਰਦਾ, ਬੰਦਗੀ ਵਿੱਚ ਜੁੜਦਾ, ਰਸ ਲੈਂਦਾ। ਪਰ ਇਹ ਕਹਿੰਦਾ ਕੋਈ ਨਹੀਂ ਅਜੇ ਸਮਾਂ ਬੜਾ ਪਿਆ, ਪਹਿਲੋਂ ਝਮੇਲੇ ਨਿਬੇੜ ਲਈਏ। ਤੁਸੀਂ ਦੱਸੋ ਵੀ ਦੁਨੀਆਂ ਤੋਂ ਕਿੰਨੇ ਗਏ ਜਿਨ੍ਹਾਂ 'ਚੋਂ ਕੋਈ ਇੱਕ ਹੋਵੇ ਜਿਹੜਾ ਝਮੇਲੇ ਨਿਬੇੜ ਕੇ ਗਿਆ ਹੋਵੇ? ਨਿਬੇੜ ਕੇ ਗਿਆ ਜੀ ਕੋਈ ਝਮੇਲੇ ਆਪਦੇ? ਜਿਹੜਾ ਵੀ ਜਾਂਦਾ ਸੰਸਾਰ ਤੋਂ ਕੋਈ ਮਨੁੱਖ ਝਮੇਲੇ ਨਿਬੇੜ ਕੇ ਗਿਆ ਹੋਵੇ ਵੀ ਮੈਂ ਆਪਣੇ ਹੱਥੀਂ ਸਾਰੇ ਝਮੇਲੇ ਨਿਬੇੜ ਕੇ ਚੱਲਿਆ, ਛੱਡ ਕੇ ਹੀ ਜਾਂਦਾ ਨਾ ਜੀ ਹਰ ਕੋਈ, ਹਰ ਕੋਈ ਛੱਡ ਕੇ ਜਾਂਦਾ, ਨਿਬੜਦੇ ਤਾਂ ਕਿਸੇ ਦੇ ਵੀ ਨਹੀਂ। ਤੇ ਜੇ ਸਾਰੀ ਜ਼ਿੰਦਗੀ ਲੰਘੀ ਤੇ ਝਮੇਲੇ ਨਹੀਂ ਨਿਬੜੇ ਤੇ ਮੰਨ ਲਓ ਫਿਰ ਮਨੁੱਖ ਕਿਹੜੇ ਵੇਲੇ ਝਮੇਲੇ ਨਿਬੇੜ ਕੇ ਤੇ ਕਿਹੜੇ ਵੇਲੇ ਰੱਬ ਦੀ ਬੰਦਗੀ 'ਚ ਜੁੜੇ? ਇਹ ਕੀ ਕਹਿ ਦਈਏ ਵੀ ਦੋ ਜਿਹੜੇ ਮਨੁੱਖ ਕੋਲੋਂ
ਸਾਰੀ ਜ਼ਿੰਦਗੀ ਝਮੇਲੇ ਨਹੀਂ ਨਿਬੜੇ, ਉਹ ਦੋ ਚਾਰ ਘੰਟਿਆਂ 'ਚ ਝਮੇਲੇ ਨਿਬੇੜ ਲੇਗਾ ਜੀ।

ਮਨ ਨੂੰ ਮਿਲੇਗਾ। ਫਿਰ ਸੌ ਪ੍ਰਾਣੀ ਤਿੰਨਾਂ ਲਾਗਾ, ਜਿੰਨੀ ਅੰਮ੍ਰਿਤ ਪਾਇਆ, ਜਿਨ੍ਹਾਂ ਨੇ ਪ੍ਰਾਪਤ ਕੀਤਾ ਉਹਨਾਂ ਨੇ ਰਸ ਮਾਣਿਆ। ਫਿਰ ਉਹ ਕਹਿੰਦੇ ਨਾਮ ਤੇਰਾ ਜੋਏ ਰਾਤੇ, ਮਾਲਕਾ ਜਿਹੜੇ ਤੇਰੇ ਨਾਮ ਰੱਤੇ, ਤੇਰੇ ਨਾਮ ਵਿੱਚ ਰੱਤੇ ਗਏ, ਨਿਤ ਚੜ੍ਹੈ ਸਵਾਇਆ। ਉੱਥੇ ਫਿਰ ਰੰਗ ਦਿਨ ਬ ਦਿਨ ਚੜ੍ਹਦਾ ਹੀ ਹੈ, ਵੱਧਦਾ ਹੀ ਹੈ, ਨਹੀਂ ਤਾਂ ਪ੍ਰਤੀ ਹੋਰ ਹੋਰ ਰੰਗ ਚੜ੍ਹੀ ਜਾਂਦਾ। ਜਿਵੇਂ ਇੱਕ ਬਚਨ ਆਪਾਂ ਪੜ੍ਹਦੇ, ਜਿਨ੍ਹਾਂ ਨਾ ਵਿਸਰੈ ਨਾਮ ਸੇ ਕਿਨੇਹੇ ਆ, ਭੇਦ ਨਾ ਜਾਣੋ ਮੂਲ ਸਾਈ ਜਿਹੇ ਆ। ਕਹਿੰਦੇ ਭਾਈ ਉਹ ਤੇ ਰੱਬ ਵਰਗੇ ਹੀ ਬਣ ਜਾਂਦੇ ਨੇ, ਜਿਨ੍ਹਾਂ ਨੂੰ ਰੱਬ ਭੁੱਲਦਾ ਨਹੀਂ ਹੈ, ਉਹਨਾਂ ਤੇ ਰੱਬ ਦੇ ਵਿੱਚ ਕੋਈ ਫਰਕ ਨਾ ਜਾਣੋ, ਭੇਦ ਨਾ ਜਾਣੋ ਮੂਲ, ਥੋੜਾ ਜਿਹਾ ਵੀ ਸਾਈ ਜਿਹੇ ਆ, ਉਹ ਤੇ ਸਾਈ ਵਰਗੇ ਹੀ ਨੇ, ਉਹ ਤੇ ਰੱਬ ਵਰਗੇ ਹੀ ਨੇ। ਕੌਣ? ਜਿਨ੍ਹਾਂ ਨਾ ਵਿਸਰੈ ਨਾਮ, ਜਿਹਨਾਂ ਨੂੰ ਭੁੱਲਦਾ ਨਹੀਂ। ਭੁੱਲਦਾ ਉਹਨਾਂ ਨੂੰ ਹੀ ਨਹੀਂ ਜੀ ਜਿਹੜਾ, ਜਿਹਨਾਂ ਨੇ ਆਨੰਦ ਲਿਆ ਹੋਵੇ, ਜਿਹਨਾਂ ਨੇ ਰਸ ਲਿਆ ਹੋਵੇ ਨਾ, ਕਿਤੇ ਰੱਬੀ ਪਿਆਰਿਆਂ ਦੀ ਸੰਗਤ ਵਿੱਚ ਬਹਿ ਕੇ ਪ੍ਰੇਮ ਦਾ ਰਸ ਚੱਖਿਆ ਹੋਵੇ, ਉਹਨਾਂ ਨੂੰ ਹੀ ਪਤਾ ਵੀ ਉਹਦੀ ਯਾਦ ਵਿੱਚੋਂ ਰਸ ਕਿੰਨਾ ਮਿਲਦਾ, ਉਹਦੀ ਬਾਣੀ ਵਿੱਚੋਂ ਰਸ ਕਿੰਨਾ ਮਿਲਦਾ, ਉਹਦੀ ਸੰਗਤ ਵਿੱਚੋਂ ਰਸ ਕਿੰਨਾ ਮਿਲਦਾ। ਅਤੇ ਜਿੰਨੇ ਚੱਖਿਆ ਹੀ ਨਹੀਂ ਉਹ ਕੀ ਜਾਣੇ, ਉਹ ਕੀ ਜਾਣੇ। ਸਾਹਿਬ ਜੀ ਕਹਿੰਦੇ ਮਾਲਕ ਜੀਓ, ਜਿਹੜੇ ਤੇਰੇ ਨਾਮ ਵਿੱਚ ਰੱਤੇ ਗਏ ਉਹਨਾਂ ਦੇ ਮਨ ਉੱਤੇ ਫਿਰ ਰੰਗਤ ਦੇ

ਫਿਰ ਜੀ ਅਗਲੀਆਂ ਪੰਗਤੀਆਂ 'ਚ ਗੁਰੂ ਸਾਹਿਬ ਕਹਿੰਦੇ, ਹੁਣ ਦੋ ਚੀਜ਼ਾਂ ਨੇ ਜੀ ਇੱਥੇ ਖਿਆਲ ਰੱਖਿਓ ਇਸ ਪੰਗਤੀ 'ਚ। ਇੱਕ ਕਰਮ ਧਰਮ ਨਾ ਹੋਏ ਸੰਜਮ, ਜਾਮ ਨਾ ਏਕ ਪਛਾਣੀ। ਅਸੀਂ ਕਰਮ ਧਰਮ ਤੇ ਸੰਜਮ ਹੀ ਕਰੀ ਜਾਂਦੇ ਹਾਂ। ਪਰ ਇੱਕ ਦੀ ਪਛਾਣ ਨਹੀਂ। ਗੁਰੂ ਸਾਹਿਬ ਕਹਿੰਦੇ ਜਿੱਥੇ ਇੱਕ ਦੀ ਪਛਾਣ ਹੋ ਜੇ ਉੱਥੇ ਕਰਮ ਧਰਮ ਨਹੀਂ ਰਹਿ ਜਾਂਦੇ। ਫਿਰ ਤੇਰੇ ਨਾਮ ਦੇ ਵਿੱਚ ਇੱਕ ਵੀ ਕਰਮ ਧਰਮ ਜਾਂ ਸੰਜਮ ਨਹੀਂ ਹੈ। ਇੱਕ ਵੀ ਬੰਦਾ ਵਾਹ ਕੰਮ ਕਰਮ ਕਰਾਂਗੇ ਰੱਬ ਨੇੜੇ ਹੋ ਜਾਏਗਾ, ਆਹ ਕਰਮ ਕਰਾਂਗੇ ਰੱਬ ਉਦੋਂ ਨੇੜੇ ਹੋ ਜਾਏਗਾ। ਗੁਰੂ ਸਾਹਿਬ ਕਹਿੰਦੇ ਕੋਈ ਕਰਮ ਧਰਮ ਸੰਜਮ ਨਹੀਂ। ਕਰਮ ਧਰਮ ਦੇ ਵਿੱਚ ਸਿਰਫ ਉਹੀ ਉਲਝੇ ਜਿਹਨਾਂ ਕੋਲ ਬੰਦਗੀ ਨਹੀਂ। ਬਾਬਾ ਫਰੀਦ ਸਾਹਿਬ, ਬਾਬਾ ਕਬੀਰ ਸਾਹਿਬ, ਬਾਬਾ ਰਵਿਦਾਸ ਜੀ, ਕਿਸੇ ਰੱਬੀ ਪਿਆਰੇ ਦੀ ਬਾਣੀ ਪੜ੍ਹ ਲਓ, ਕਿਸੇ ਵੀ ਨਜ਼ਰ ਆਇਆ ਕਿਤੇ ਕਰਮ ਧਰਮ? ਅਗਲੇ ਤੇ ਸਾਰੀ ਬਾਣੀ 'ਚ ਕਰਮ ਧਰਮ ਨੂੰ ਪਾਖੰਡ ਹੀ ਦੱਸੀ ਜਾਂਦੇ ਨੇ। ਸਾਰੀ ਬਾਣੀ ਰਾਹੀਂ ਉਹਨਾਂ ਨੇ ਜਿੰਨੇ ਆ ਝਮੇਲੇ ਇਹਨਾਂ ਨੂੰ ਕੰਡੈਮ ਹੀ ਕੀਤਾ। ਬਾਬਾ ਕਬੀਰ ਸਾਹਿਬ ਨੂੰ ਪੜ੍ਹ ਕੇ ਵੇਖੋ, ਕਹਿੰਦੇ ਕੀ ਕਰੀ ਜਾਂਦੇ ਹੋ ਭਾਈ। ਉਹ ਤੇ ਇੱਥੋਂ ਤੱਕ ਉੱਚੀ ਉੱਚੀ ਰੱਬ ਨੂੰ ਆਵਾਜ਼ਾਂ ਮਾਰਨ ਵਾਲੇ ਨੂੰ ਵੀ ਕਹੀ ਜਾਂਦੇ ਹੋ, ਰੱਬ ਬਹਿਰਾ ਥੋੜ੍ਹੀ ਹੈ, ਤੂੰ ਕੀ ਕਰ ਰਿਹਾ। ਕਬੀਰ ਸਾਹਿਬ ਦਾ ਸ਼ਲੋਕ ਪੜ੍ਹਦੇ ਨਾ, ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹੇ, ਸਾਈ ਨਾ ਬਹਿਰਾ ਹੋਏ, ਜਾ ਕਾਰਨ ਤੂੰ ਬਾਂਗ ਦੇ ਦਿਲ ਗੀ ਭੀਤਰ। ਜੇ ਕਿਤੇ ਤੈਨੂੰ ਤੇਰੇ ਅੰਦਰੋਂ ਆਵਾਜ਼ ਆਉਂਦੀ ਹੁੰਦੀ, ਤੂੰ ਉੱਚੀ ਚੜ੍ਹ ਛੜ ਰੌਲਾ ਥੋੜ੍ਹੀ ਪਾਉਂਦਾ ਸੀ। ਤੈਨੂੰ ਤੇਰੇ ਅੰਦਰੋਂ ਆਵਾਜ਼ ਨਹੀਂ ਆਈ, ਤੈਨੂੰ ਰੌਲਾ ਪਾਉਣਾ ਪੈ ਗਿਆ। ਫਿਰ ਉਹਨਾਂ ਜ਼ਿਕਰ ਕਰਦੇ ਆ ਬਾਬਾ ਕਬੀਰ ਸਾਹਿਬ ਦਾ ਹੀ ਸ਼ਲੋਕ ਹੈ ਬੜਾ ਪਿਆਰਾ। ਕਬੀਰ

ਸਾਕਤ ਤੇ ਸੂਕਰ ਭਲਾ ਰੱਖ ਹੈ ਅੱਛਾ ਗਾਉ। ਫਿਰ ਇੱਕ ਸ਼ਲੋਕ ਹੋਰ ਪੜ੍ਹੋ, ਕਬੀਰ ਵੈਸ਼ਨੋ ਕੀ ਕੂਕਰ ਭਲੀ, ਸਾਕਤ ਕੀ ਬੁਰੀ ਮਾਏ, ਉਹ ਨਿੱਤ ਸੁਣੇ ਹਰ ਨਾਮ ਜਸ, ਉਹ ਪਾਪ ਵਿਸਾਹਣ ਜਾਏ। ਜੇ ਕਿਤੇ ਪ੍ਰੇਮ ਰਸ ਮਾਣਿਆ ਹੁੰਦਾ ਫਿਰ ਤੁਲਨਾ ਕੂਕਰ ਨਾਲ ਥੋੜ੍ਹੀ ਹੋਣੀ ਸੀ, ਸੂਕਰ ਨਾਲ ਥੋੜ੍ਹੀ ਹੋਣੀ ਸੀ। ਪ੍ਰੇਮ ਰਸ ਮਾਣਿਆ ਹੀ ਨਹੀਂ। ਬਾਬਾ ਕਬੀਰ ਸਾਹਿਬ ਕਹਿੰਦੇ ਸਿਰਫ ਕਰਮ ਧਰਮ ਇਹੀ ਕਰਦੇ ਰਹਿ ਗਏ, ਗੱਜ ਸਾਢੇ ਤੈ ਤੈ ਧੋਤੀਆਂ ਤੇਰੇ ਪਾਇਣ ਤੱਕ ਕੀ ਹੈ, ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨੇ ਵੱਗ, ਧਰਮ ਦਾ ਪਹਿਰਾਵਾ ਹੀ ਹੈ ਨਾ। ਉਹਨਾਂ ਨੇ ਕਿਹਾ ਵੀ ਕਰੀ ਤੁਸੀਂ ਕੀ ਜਾਂਦੇ ਹੋ, ਪੱਲੇ ਤੁਹਾਡੇ ਕੀ ਹੈ ਦੱਸੋ। ਫਿਰ ਧੰਨ ਗੁਰੂ ਨਾਨਕ ਸਾਹਿਬ, ਕਾਲ ਨਾ ਹੀ ਜੋਗ ਨਾ ਹੀ ਨਾ ਹੀ ਸਤ ਘਾਟਾ, ਬਥਾ ਨਸ਼ਟ ਜਗ ਭ੍ਰਿਸ਼ਟ ਹੋਏ, ਡੂਬ ਤਾਂ ਇਹ ਜਗ ਅੱਖੀ ਤਾਂ ਮੀਟੈ ਨਾਕ ਪਕੜੈ, ਠੱਗਣ ਕਹੋ ਸੰਸਾਰ ਆਂਟ ਸੇਤੀ ਨਾਕ ਪਕੜੈ, ਸੂਝ ਤੇ ਤਿੰਨ ਲੋ, ਮਗਰ ਪਾਛੈ ਕਛੂ ਨਾ ਸੂਝੈ। ਇਹ ਪਦਮ ਅਲੋਕ ਕੀ ਹੈ, ਇਹ ਕਰਮ ਧਰਮ ਸੰਜਮ ਕਰ ਕਰਕੇ ਵਿਖਾਏ ਨਾ ਗੁਰੂ ਸਾਹਿਬ। ਕਹਿੰਦੇ ਬੋਲੇ ਨਾ ਹੀ ਹੋਏ ਬੈਠਾ ਮੋਨੀ, ਇਹ ਸੰਜਮ ਰੱਖਿਆ ਜ਼ੁਬਾਨੋਂ ਬੋਲਣਾ ਨਹੀਂ। ਅੰਨ ਨਾ ਖਾਹੇ ਦੇਹੀ ਦੁੱਖ ਦੀਜੈ, ਅੰਨ ਨਹੀਂ ਖਾਣਾ ਸੰਜਮ ਰੱਖਣਾ। ਫਿਰ ਮੋਨ ਬੇਗੂਤਾ ਕਿਉਂ ਜਾਗੈ, ਗੁਰਬਿੰਦ ਸੂਤਾ, ਉਹ ਜੇ ਕਿਤੇ ਗਿਆਨ ਲਿਆ ਹੁੰਦਾ ਤੂੰ ਜਾਗ ਨਾ ਜਾਂਦਾ, ਤੂੰ ਤੇ ਅਜੇ ਵੀ ਸੁੱਤਾ ਪਿਆ ਕਿਉਂਕਿ ਤੇਰੇ ਕੋਲ ਗਿਆਨ ਹੈ ਨਹੀਂ। ਪੱਗ ਉੱਪੇ ਤਾਣਾ, ਪੈਰ ਤਾਂ ਚੁੱਕ ਕੇ ਤੂੰ ਲਟਕਿਆ ਹੋਇਆ, ਉਲਟਾ ਲਟਕਿਆ ਹੋਇਆ, ਪੱਗ ਉੱਪੇ ਤਾਣਾ, ਆਪਣਾ ਕੀ ਆ ਕਮਾਉਣਾ, ਇਹ ਤਾਂ ਤੇਰਾ ਆਪਦਾ ਕਮਾਇਆ ਹੋਣਾ ਕੋਈ ਕਰਮ, ਤੈਨੂੰ ਉਲਟੇ ਲਟਕਣਾ ਪੈ ਗਿਆ। ਅਲਮਲ ਖਾਈ ਸਿਰ ਸ਼ਾਹੀ ਪਾਈ, ਮੂਰਖ ਅੰਧੇ ਪੱਤ ਗਵਾਈ, ਉਹ ਕਿਉਂ ਮੂਰਖਾਂ ਵਾਲੇ ਕੰਮ ਕਰੀ ਜਾਂਦਾ, ਸਿਰ 'ਚ ਵੀ ਕੋਈ ਸਵਾਹ ਪਾਉਂਦਾ। ਗੁਰੂ ਨਾਨਕ ਸਾਹਿਬ ਵੀ ਤੂੰ ਆਪਣੇ ਸਿਰ 'ਚ ਆਪਣੇ ਹੱਥੀਂ ਸਵਾਹ ਪਾਈ ਜਾਂਦਾ, ਇੱਥੇ ਕਿਸੇ ਨੂੰ ਪੁੱਛ ਕੇ ਵੇਖੋ ਜੀ ਫਲਾਣੇ ਦੇ ਸਿਰ 'ਚ ਸਵਾਹ ਪਾਈ, ਅਗਲੇ ਦੱਸਦੇ ਆਪਦੀ ਇੱਜ਼ਤ ਗਵਾ ਕੇ ਆ ਗਿਆ ਅਤੇ ਇੱਥੇ ਆਪਣੇ ਹੱਥੀਂ ਪਾਈ ਜਾਂਦਾ। ਅਲਮਲ ਖਾਈ ਸਿਰ ਸ਼ਾਹੀ ਪਾਈ, ਅਤੇ ਅੱਗੇ ਕੀ ਸ਼ਬਦ ਵਰਤੇ, ਮੂਰਖ ਅੰਧੇ ਪੱਤ ਗਵਾਈ, ਪੱਤ ਮਤਲਬ ਇੱਜ਼ਤ, ਉਹ ਸਿਰ 'ਚ ਸਵਾਹ ਪਵਾ ਪਾ ਕੇ ਆਪਦੀ ਇੱਜ਼ਤ ਗਵਾਈ ਜਾਂਦਾ। ਇਹ ਕੀ ਨੇ, ਕਰਮ ਧਰਮ ਸੰਜਮ। ਪਰ ਗੁਰੂ ਸਾਹਿਬ ਕਹਿ ਰਹੇ ਅੱਜ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਹੀ ਵਚਨ ਹੈ ਜੀ, ਇੱਕ ਕਰਮ ਧਰਮ ਨਾ ਹੋਏ ਸੰਜਮ, ਕੁਛ ਨਹੀਂ ਚਾਹੀਦਾ ਜਾਮ ਨਾ ਏਕ ਪਛਾਣੀ। ਮਾਲਕਾ ਜਿੰਨਾ ਚਿਰ ਅਸੀਂ ਤੈਨੂੰ ਪਛਾਣ ਨਹੀਂ ਲੈਂਦੇ ਨਾ, ਉਹਨਾਂ ਚਿਰ ਅਸੀਂ ਕੂੜ ਕਿਰਿਆ ਉਰਜਿਓ ਸਭ ਹੀ ਜੱਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਕਿੱਥੇ ਉਲਝਿਆ ਰਹਿ ਗਿਆ, ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ, ਕਾਹੂ ਪਸ਼ਾ ਕੋ ਸੀਸ ਨਵਾਇਓ, ਕਉ ਬੁਤਾਨ ਕੋ ਪੂਜਤ ਹੈ ਪਸ਼, ਕਉ ਮਿਰਤਾਨ ਕੋ ਪੂਜਨ ਧਾਇਓ, ਕੂੜ ਕਿਰਿਆ ਉਰਜਿਓ ਸਭ ਹੀ ਜੱਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਰੱਬ ਦਾ ਭੇਦ ਤੇ ਕਿਸੇ ਕੋਲ ਵੀ ਨਹੀਂ ਮਿਲਿਆ, ਐਵੇਂ ਕਰਮ ਹੀ ਕਰੇ, ਕੂੜ ਕਿਰਿਆ ਝੂਠੀਆਂ ਕਿਰਿਆਵਾਂ, ਉਰਜਿਓ ਸਭ ਹੀ ਜੱਗ, ਸਾਰਾ ਜਗਤ ਉਲਝਿਆ ਰਿਹਾ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਜੇ ਭੇਦ ਮਿਲ ਜਾਂਦਾ ਫਿਰ ਆ ਪੱਥਰ ਗਲ 'ਚ ਪਾਉਣਾ ਨਹੀਂ ਸੀ ਪੈਂਦਾ, ਗਲ 'ਚ ਪਾ ਕੇ ਲਟਕਾਉਣਾ ਨਹੀਂ ਸੀ ਪੈਣਾ ਪੱਥਰ, ਫਿਰ ਮੱਥਾ ਪਟਕ ਪਟਕ ਕੇ ਮਾਰਨਾ ਨਹੀਂ ਸੀ ਪੈਣਾ। ਜੇ ਕਿਤੇ ਮਿਲ ਜਾਂਦਾ ਇੱਕ ਦਾ ਭੇਦ ਜਾਣ ਲੈਂਦੇ, ਫਿਰ ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਫਿਰ ਸਿਰ 'ਤੇ ਰੱਖਣਾ ਪੈਂਦਾ, ਕਾਹੂ ਲੈ ਲਿੰਗਰ ਗਲੇ ਲਟਕਾਇਓ, ਫਿਰ ਗਲ 'ਚ ਲਟਕਾਉਣੇ ਪੈਂਦੇ, ਕਾਹੂ ਲਖਿਓ ਹਰ। ਹਜੇ ਤੱਕ ਤੇ ਸਾਡਾ ਇਹੀ ਭੇਤ ਨਹੀਂ ਮੁੱਕਿਆ ਵੀ ਰੱਬ ਦੱਖਣ 'ਚ ਹੈ ਕਿ ਪੱਛਮ 'ਚ ਹੈ, ਸਾਡਾ ਇਹੀ ਭੇਤ ਨਹੀਂ ਮੁੱਕਿਆ। ਅਸੀਂ ਵੀ ਕਿਤੇ ਕਿਤੇ ਕਰ ਜਾਂਦੇ ਜੀ ਚੜ੍ਹਦੇ ਵਾਲੇ ਪਾਸੇ ਮੂੰਹ ਕਰਕੇ ਅਰਦਾਸ ਕਰੀਦੀ ਹੈ, ਸਾਡਾ ਤੇਰੀ ਇਹੀ ਭੇਤ ਨਹੀਂ ਮੁੱਕਿਆ, ਅਸੀਂ ਕਿਵੇਂ ਕਹਿ ਦਈਏ ਵੀ ਚਾਰੇ ਪਾਸੇ ਵਰਤਦਾ। ਇਕੱਲਾ ਦੱਖਣ ਤੇ ਪੱਛਮ ਨਹੀਂ, ਆ ਸਾਡੇ ਵਿੱਚ ਵੀ ਬੈਠੇ ਨੇ ਜਿਹੜੇ ਕਹਿ ਰਹੇ ਜੀ ਇਕੱਲੀ ਪੂਰਬ ਵਾਲੇ ਪਾਸੇ ਮੁੱਖ ਕਰਕੇ ਅਰਦਾਸ ਕਰੋ ਛੇਤੀ ਸੁਣੀ ਜਾਂਦੀ ਹੈ, ਜੇ ਪੱਛਮ ਵਾਲੇ ਪਾਸੇ ਕਰਕੇ ਕਰ ਲਾਂਗੇ ਤੇ ਫਿਰ ਕੀ ਹੋ ਜਾਏਗਾ, ਜੇ ਉੱਤਰ ਵੱਲ ਮੁੱਖ ਹੋਏਗਾ ਤੇ ਫਿਰ ਕੀ ਹੋ ਜਾਏਗਾ।
ਬਾਬਾ ਕਬੀਰ ਸਾਹਿਬ ਨੂੰ ਪੜ੍ਹੋ, ਦੱਖਣ ਦੇਸ਼ ਹਰੀ ਕਾ ਵਾਸਾ ਪੱਛਮ ਅੱਲਾ ਮੁਕਾਮਾ, ਉਹ ਤੁਸੀਂ ਅਜੇ ਤੱਕ ਇੱਥੇ ਹੀ ਉਲਝੇ ਹੋ, ਦਿਲ ਮੈਂ ਖੋਜ ਦਿਲ ਹੈ ਦਿਲ ਖੋਜੋ ਇਹੀ ਠੌਰ ਮੁਕਾਮਾ, ਉਹ ਤੇਰੇ ਅੰਦਰ ਬੈਠਾ, ਅੰਦਰੋਂ ਵੇਖ, ਜੇ ਅੰਦਰੋਂ ਵੇਖਿਆ ਹੁੰਦਾ ਤੇ ਮੇਰਾ ਦਿਸ਼ਾਵਾਂ ਵਾਲਾ ਰੌਲਾ ਨਹੀਂ ਸੀ ਪੈਣਾ, ਇਹ ਰੌਲਾ ਨਹੀਂ ਸੀ ਪੈਣਾ। ਜਿਨ੍ਹਾਂ ਨੇ ਵੇਖਿਆ, ਅਗਲਿਆਂ ਨੇ ਪੱਛਮ ਦੀ ਬਜਾਏ ਪੂਰਬ ਨੂੰ ਕਰਕੇ ਮੁੱਖ ਫਿਰ ਕੀਤੀ ਨਾ ਨਵਾਜ਼। ਪਟਨਾ ਸਾਹਿਬ ਦੀ ਧਰਤੀ ਤੇ ਗੁਰੂ ਕਲਗੀਧਰ ਸਾਹਿਬ ਦਾ ਅਵਤਾਰ ਹੁੰਦਾ, ਪੰਜਾਬ ਦੀ ਧਰਤੀ ਤੇ ਬੈਠੇ ਹੋਏ ਉਧਰ ਨੂੰ ਮੁੱਖ ਕਰਕੇ ਫਿਰ ਨਮਾਜ਼ ਅਦਾ ਕਰਦੇ ਨੇ। ਅੱਗੋਂ ਸਾਰੇ ਚੇਲੇ ਪੁੱਛਦੇ ਨੇ ਵੀ ਅੱਜ ਇਹ ਕਿਉਂ, ਤੇ ਜਵਾਬ ਪਤਾ ਕੀ ਮਿਲਦਾ, ਜਿਸ ਖੁਦਾ ਦੇ ਚਰਨਾਂ 'ਚ ਰੋਜ਼ ਸਿਜਦਾ ਕਰਨ ਵਾਸਤੇ ਨਮਾਜ਼ ਅਦਾ ਕਰਦੇ ਹਾਂ, ਅੱਜ ਉਹੀ ਖੁਦਾ ਪੂਰਬ ਵਾਲੇ ਪਾਸੇ ਬੈਠਾ ਹੈ। ਜਿਹਨਾਂ ਵੇਖਿਆ ਉਹ ਦਿਸ਼ਾਵਾਂ ਵਾਲਾ ਤੇ ਰੌਲਾ ਹੀ ਮੁੱਕ ਗਿਆ ਜੀ। ਪ੍ਰੇਮ ਰਸ ਜਿਨ੍ਹਾਂ ਨੇ ਮਾਣਿਆ, ਗੁਰੂ ਸਾਹਿਬ ਕਹਿੰਦੇ ਇੱਕ ਕਰਮ ਧਰਮ ਨਾ ਹੋਏ ਸੰਜਮ ਜਾਮ ਨਾ ਏਕ ਪਛਾਣੀ, ਜੇ ਇੱਕ ਨੂੰ ਨਹੀਂ ਪਛਾਣਦੇ ਫਿਰ ਅਸੀਂ ਧਰਮਾਂ ਕਰਮਾਂ 'ਚ ਉਲਝੇ ਰਵਾਂਗੇ, ਫਿਰ ਤੇ ਇਹੀ ਕਹੀ ਜਾਵਾਂਗੇ ਆਹ ਸਾਡਾ ਧਰਮ ਕਹਿੰਦਾ ਜੀ, ਆਹ ਧਰਮ ਤੁਹਾਡਾ ਕਹਿੰਦਾ, ਆਹ ਕਰਮ ਤੁਸੀਂ ਕਰੋ ਕਿਉਂਕਿ ਤੁਹਾਨੂੰ ਤੁਹਾਡਾ ਧਰਮ ਕਹਿ ਰਿਹਾ, ਆਹ ਕਰਮ ਸਾਡਾ ਇਹ ਅਸੀਂ ਕਰਾਂਗੇ ਕਿਉਂਕਿ ਸਾਨੂੰ ਸਾਡਾ ਧਰਮ ਕਹਿ ਰਿਹਾ, ਅਸੀਂ ਇੱਥੇ ਕੀ ਬੈਠੇ ਹੋਏ ਹਾਂ। ਅਕਾਲ ਪੁਰਖ ਪਰਮੇਸ਼ਵਰ ਮਨੁੱਖਤਾ ਸਿਖਾ ਰਿਹਾ, ਉਹ ਕਿੰਨੇ ਦੱਸਣਾ, ਉੱਥੇ ਤੱਕ ਅਸੀਂ ਪਹੁੰਚੇ। ਸਾਈਂ ਮੀਆਂ ਮੀਰ ਅਤੇ ਗੁਰੂ ਅਰਜਨ ਸਾਹਿਬ ਦੇ ਵਿੱਚ ਦੱਸੋ ਜੀ ਕਿਹੜੀ ਖਿਲਾਫਤ ਹੈ, ਹੈ ਕਿਤੇ ਵਿਰੋਧ? ਜੇ ਸੰਸਾਰ ਦੇ ਨਜ਼ਰੀਏ ਨਾਲ ਵੇਖੀਏ ਦੋਵੇਂ ਹੀ ਵੱਖਰੇ ਨੇ। ਸਾਈਂ ਮੀਆਂ ਮੀਰ ਦਾ ਮਜ਼ਹਬ ਉਹੀ ਹੈ ਜਿਹੜੇ ਮਜ਼ਹਬ ਨਾਲ ਜਹਾਂਗੀਰ ਸੰਬੰਧ ਰੱਖਦਾ, ਅਤੇ ਗੁਰੂ ਅਰਜਨ ਸਾਹਿਬ ਗੁਰੂ ਨਾਨਕ ਦੇ ਘਰ ਨਾਲ ਸੰਬੰਧ ਰੱਖਦੇ। ਜੇ ਹੁਣ ਝਗੜੇ ਦੀ ਗੱਲ ਕਰੀਏ ਤਾਂ ਉੱਥੇ ਜਿੰਨਾ ਮਰਜ਼ੀ ਪਾ ਕੇ ਬਹਿ ਜਾਂਦੇ, ਪਰ ਰੱਬੀ ਪਿਆਰੇ ਰੱਬੀ ਪਿਆਰਿਆਂ ਨਾਲ ਖੜੋਤੇ। ਸਾਈਂ ਮੀਆਂ ਮੀਰ ਨੂੰ ਵੀ ਪਤਾ ਵੀ ਜਹਾਂਗੀਰ ਜੋ ਕਰ ਰਿਹਾ ਗਲਤ ਹੈ, ਠੀਕ ਨਹੀਂ ਹੈ, ਜੋ ਕਰ ਰਿਹਾ ਠੀਕ ਨਹੀਂ ਹੈ, ਉਹਨੂੰ ਵੀ ਪਤਾ ਜੋ ਚੰਦੂ ਕਰ ਰਿਹਾ ਉਹ ਵੀ ਠੀਕ ਨਹੀਂ ਹੈ, ਤੇ ਜੋ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਕਰ ਰਹੇ ਨੇ ਉਹ ਸਹਿਣ ਕਰ ਰਹੇ ਨੇ, ਤਸ਼ੱਦਦ ਸਹਿ ਰਹੇ ਨੇ, ਉਹ ਜ਼ੁਲਮ ਸਹਿ ਰਹੇ ਨੇ, ਉਹ ਧੰਨ ਗੁਰੂ ਅਰਜਨ ਸਾਹਿਬ ਦੇ ਆਲ ਨਾਲ ਖੜੋਤਾ ਵੀ ਸਤਿਗੁਰੂ ਜੀ ਤੁਸੀਂ ਹੁਕਮ ਲਾਓ। ਜਹਾਂਗੀਰ ਮੀਆਂ ਮੀਰ ਜੀ ਦਾ ਵੀ ਵਿਰੋਧੀ ਬਣ ਜਾਂਦਾ। ਰੱਬੀ ਪਿਆਰੇ ਰੱਬੀ ਪਿਆਰਿਆਂ ਦੇ ਸਾਥੀ ਹੁੰਦੇ ਨੇ, ਅਤੇ ਜਿਹੜੇ ਰੱਬੀ ਪ੍ਰੇਮ ਤੋਂ ਸੱਖਣੇ ਹੋਣ ਉਹਨਾਂ ਦਾ ਕੋਈ ਮਜ਼ਹਬ ਕੋਈ ਧਰਮ ਨਹੀਂ ਹੁੰਦਾ, ਉਹ ਇਕੱਲੇ ਝਗੜਿਆਂ ਵਾਸਤੇ ਹੀ ਨੇ, ਉਹ ਨਹੀਂ ਪਤਾ ਛਾਲ ਮਾਰ ਕੇ ਉਹਨਾਂ ਕਿਹੜੇ ਧਰਮ 'ਚ ਹੋ ਜਾਣਾ ਅਤੇ ਛਾਲ ਮਾਰ ਕੇ ਕਿਹੜੇ 'ਚ ਹੋ ਜਾਣਾ। ਉੱਥੇ ਕੋਈ ਧਰਮ ਨਹੀਂ, ਜਿੱਥੇ ਰੱਬੀ ਪ੍ਰੇਮ ਹੈ ਉੱਥੇ ਮਾਨਵਤਾ ਹੈ, ਮਨੁੱਖਤਾ ਹੈ। ਇਸ ਲਈ ਗੁਰੂ ਸਾਹਿਬ ਕਹਿ ਰਹੇ ਵੀ ਜਿੱਥੇ ਅਕਾਲ ਪੁਰਖ ਦਾ ਪ੍ਰੇਮ ਉੱਥੇ ਫਿਰ ਕੋਈ ਕਰਮ ਧਰਮ ਨਹੀਂ, ਉੱਥੇ ਸਿਰਫ ਇੱਕ ਇੱਕ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਕੋਈ ਦੂਜੀ ਤੀਜੀ ਗੱਲ ਹੀ ਨਹੀਂ। ਵਖਤ ਸੁਹਾਵਾ ਸਦਾ ਤੇਰਾ ਅੰਮ੍ਰਿਤ ਤੇਰੀ ਬਾਣੀ, ਮਾਲਕ ਕਹਿੰਦੇ ਜੇ ਤੂੰ ਉਸ ਅਕਾਲ ਦੇ ਨਾਲ ਕਰਤੇ ਨਾਲ ਜੁੜ ਜਾਏ ਫਿਰ ਸੱਜਣਾ ਤੇਰੀ ਬਣਤਰ ਵੀ ਅੰਮ੍ਰਿਤ ਵਰਗੀ, ਤੇਰਾ ਵਖਤ ਵੀ ਸੋਹਣਾ ਅਤੇ ਸੁਹਾਵਾ ਬਣ ਜਾਏਗਾ। ਜੋ ਤੀਸਰੇ ਪਦੇ ਵਿੱਚ ਉਪਦੇਸ਼ ਗੁਰੂ ਸਾਹਿਬ ਨੇ ਬਖਸ਼ਿਆ, ਜੇ ਉਹਦੇ ਨਾਲ ਜੁੜ ਜਾਈਏ ਵੇਲਾ ਵਖਤ ਸਭ ਚੰਗਾ ਹੈ, ਸਭ ਦਿਨ ਸਭ ਵਾਰ ਸਭ ਪਲ ਮੂਰਤ ਸਭ ਚੰਗੇ ਨੇ, ਕੋਈ ਮਾੜਾ ਨਹੀਂ। ਚੇਤੇ ਤਾਂ ਜਿਹੜੇ ਮਰਜ਼ੀ ਸ਼ਗਨ ਕਢਾ ਲਿਆਓ, ਜਿਹੜੇ ਮਰਜ਼ੀ ਲਗਨ ਕਢਾ ਲਿਆਓ, ਜਿਹੜੇ ਮਰਜ਼ੀ ਚੰਗੇ ਵੇਲੇ ਕਢਾ ਲਿਆਓ, ਉਹ ਕਦੇ ਚੰਗੇ ਨਹੀਂ ਬਣ ਸਕਦੇ ਜੇ ਉਹ ਚੇਤੇ ਨਹੀਂ ਹੈ। ਜਿਵੇਂ ਰਾਮ ਔਰ ਰਾਵਣ ਵੇਲਾ ਤੇ ਦੋਵਾਂ ਦਾ ਇੱਕੋ ਜਿਹਾ ਹੀ ਹੈ, ਜੇ ਰਾਸ਼ੀ ਫਲ ਦੀ ਗੱਲ ਕਰਾਂਗੇ ਦੋਵਾਂ ਦੀ ਇੱਕੋ ਹੀ ਹੈ ਨਾ, ਤੇ ਦੋਵਾਂ ਦੀ ਇੱਕੋ ਰਾਸ਼ੀ, ਸਮਾਂ ਵੀ ਦੋਵਾਂ ਦਾ ਇੱਕੋ ਜਿਹਾ ਹੋਣਾ ਚਾਹੀਦਾ, ਪਰ ਇੱਕ ਮਰ ਰਿਹਾ ਦੂਜਾ ਮਾਰ ਰਿਹਾ, ਇੱਕ ਸੜ ਰਿਹਾ ਤੇ ਦੂਜਾ ਸਾੜ ਰਿਹਾ। ਰਾਸ਼ੀ ਦਾ ਤੇ ਪਤਾ ਨਹੀਂ ਪਰ ਕਰਮ ਬਹੁਤ ਵੱਡੀ
ਪਾਇਆ ਰੱਖਦੇ ਨੇ, ਕਰਮ ਬਹੁਤ ਵੱਡੀ ਪਾਇਆ ਰੱਖਦੇ ਨੇ। ਕਰਮ ਚੰਗੇ ਹੋਣਗੇ ਵੇਲਾ ਤੇ ਆਪਣੇ ਆਪ ਹੀ ਚੰਗਾ ਬਣ ਜਾਂਦਾ ਹੈ, ਕਰਮ ਚੰਗੇ ਨਾ ਹੋਣ ਵੇਲਾ ਜਿੰਨਾ ਮਰਜ਼ੀ ਚੰਗਾ ਹੋਵੇ ਨਹੀਂ ਪਤਾ 100 ਦਿਨ ਚੋਰ ਦਾ ਤੇ 1 ਦਿਨ ਸਾਧ ਦਾ ਕਿਹੜੇ ਵੇਲੇ ਆ ਜਾਣਾ ਕੋਈ ਪਤਾ ਨਹੀਂ। ਚੋਰ ਰੋਜ਼ ਚੋਰੀ ਕਰਦਾ ਬਚ ਜਾਂਦਾ, ਕਹਿੰਦਾ ਮੇਰਾ ਸਮਾਂ ਚੰਗਾ ਚੱਲਦਾ, ਸਾਧੂ 1 ਦਿਨ ਹੀ ਚੋਰੀ ਕਰਦਾ ਉਦਣ ਹੀ ਫੜਿਆ ਜਾਂਦਾ, ਕਹਿੰਦੇ ਚੋਰ ਹੀ ਇਹ ਹੈ। ਹੁਣ ਉਹਨੂੰ ਕੌਣ ਕਵੇ ਵੀ ਤੇਰਾ ਵੇਲਾ ਮਾੜਾ ਕਿ ਤੇਰਾ ਕਰਮ ਮਾੜਾ, ਉਹਦਾ ਕਰਮ ਮਾੜਾ ਹੈ। ਸਮਾਂ ਤਾਂ ਚੱਲ ਹੀ ਰਿਹਾ ਸੀ ਇਸ ਤਰ੍ਹਾਂ ਜੀ ਗੁਰੂ ਸਾਹਿਬ ਅੱਜ ਸਮਝਾ ਰਹੇ। ਵੇਲਾ ਵਕਤ ਤੇ ਸਹਿਜ ਸੁਭਾਅ ਚੰਗਾ ਬਣ ਜਾਂਦਾ ਜਦੋਂ ਅਸੀਂ ਚੰਗੇ ਪਿਆਰੇ ਦੇ ਨਾਲ, ਪ੍ਰੀਤਮ ਦੇ ਨਾਲ, ਅਕਾਲ ਪੁਰਖ ਦੇ ਨਾਲ ਆਪਣੀ ਸਾਂਝ ਪਾ ਲੈਂਦੇ ਹਾਂ। ਗੁਰੂ ਸਾਹਿਬ ਕਿਰਪਾ ਕਰਨ, ਜੋ ਮਤ ਜੋ ਉਪਦੇਸ਼ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਸ ਪਦੇ ਰਾਹੀਂ ਸਾਨੂੰ ਬਖਸ਼ਿਆ, ਮਾਲਕ ਦੇ ਦਰਸਾਏ ਇਹਨਾਂ ਰਾਹਾਂ ਉੱਤੇ ਚੱਲਣ ਦੀ ਸਾਨੂੰ ਜਾਚ ਆ ਜਾਏ। ਗੁਰੂ ਦੇ ਦਰਸਾਏ ਰਾਹਾਂ 'ਤੇ ਚੱਲਦਿਆਂ ਅਸੀਂ ਆਪਣੀਆਂ ਜ਼ਿੰਦਗੀਆਂ ਜੀਵਨ ਸਫਲ ਕਰਕੇ ਜਾਈਏ, ਅਤੇ ਮਾਲਕ ਅੱਗੇ ਇਹ ਅਰਦਾਸ, ਇਹ ਅਰਜ਼ੋਈ ਜ਼ਰੂਰ ਕਰਿਆ ਕਰੋ।

ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ 'ਤੇ ਪ੍ਰਵਾਨ ਕਰ ਲੈਣ। ਦਰੋਂ ਕਰੋਂ ਗੁਰਸਿੱਖੀ ਜੀਵਨ, ਨਾਮ ਦੀਆਂ ਨਿਤਨੇਮ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਿਸ਼ ਕਰਕੇ ਸਤਿਗੁਰੂ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀ, ਇਹ ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਗੁਰੂ ਪਾਤਸ਼ਾਹ ਜੀ ਕੇ ਪਾਵਨ ਬਚਨ ਆਪਣੇ ਹਿਰਦਿਆਂ ਵਿੱਚ ਵਸਾ ਲਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।

ਤੇਗ ਫਤਿਹ। ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਈ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀਆਂ ਦੇ ਦਰਸ਼ਨ ਇਸ਼ਨਾਨ।

ਜੀਆਂ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸਾਦ ਜੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਆਪ ਜੀ ਕਰੋ ਕਿਰਪਾ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਵਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ।

ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ

ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਬਾਣੀ ਜੀ ਕੀ ਅਰਦਾਸ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਅੱਗੇ ਵਾਸਤੇ ਸ਼ੁੱਧ ਸਪਸ਼ਟ ਬਾਣੀ ਦੇ ਜਾਪ ਕਰਨ ਦੇ ਬਲ ਉਦਮ ਬਖਸ਼ਿਸ਼ ਕਰਨੇ ਪੜ੍ਹੀ ਹੋਈ ਬਾਣੀ ਦਾ ਭਾਵ ਆਪ ਜੀ ਦੇ ਦਰ 'ਤੇ ਆਈਆਂ ਸਮੂਹ ਸੰਗਤਾਂ ਦੇ ਹਿਰਦੇ ਵਿੱਚ ਵਸਾਉਣਾ ਆਪ ਜੀ ਦੇ ਦਰ 'ਤੇ ਆਈ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸਰਬੱਤ ਸੰਗਤਾਂ ਦਾ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਆਪ ਜੀ ਦੇ ਦਰ 'ਤੇ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਮੂਹ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਜੋ ਜੀ ਸ਼ਕੇ ਮੁਖੋ ਸਤਨਾਮ ਸ੍ਰੀ ਵਾਹਿਗੁਰੂ ਦੇ ਜਪ ਜਪੇ ਪਾਵਨ ਇਲਾਹੀ ਫੁਰਮਾਨ ਬਖਸ਼ ਕੇ ਸਮੂਹ ਸੰਗਤਾਂ ਨੂੰ ਨਿਹਾਲ ਕਰੋ ਹੁਕਮ 'ਤੇ ਚੱਲਣ ਦੀ ਸਮੱਤ ਬਖਸ਼ਿਸ਼ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕਾ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਝ ਹੈ।

సోకోటల్ కురు సేవియం అహనుసు సహజ సుపాయే.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ।

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤਦੋਂ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੇ ਨਾ ਹੀ ਠੱਕ ਰਹਾਈਆ ਆਖਣ ਵਾਲਾ ਕਿਆ ਵੇਚਾਰਾ ਸਿਵਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਊਂ ਆਖਣ ਔਖਾ ਸੱਚਾ ਨਾਊਂ ਸੱਚੇ ਨਾਮ ਕੀ ਲਾਗੇ ਭੂਖ ਉਤ ਭੁੱਖੇ ਖਾਏ ਚਲੀ ਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚੇ ਨਾਏ ਰਹਾਉ ਸੱਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘੱਟ ਨਾ ਜਾਏ

ਹੋਏ ਜੇ ਵੱਡੇ ਆਪ ਤੇ ਵੱਡ ਤੇਰੀ ਦਾਤ ਜੈਨਾ ਦੇਨਾ ਕਰਕੇ ਕੀਤੀ ਰਾਤ।

ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਰਵਰਿਆ। ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਗੰਮਾ ਗੰਮਾ ਪਾਰਾ ਸਭ ਤਿਆਂ ਵਹੀਂ ਤੁਧ ਜੀ ਹਰ ਸੱਚੇ ਸਿਰਜਨਹਾਰਾ। ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ। ਹਰ ਤਿਆ ਬਹੁ ਸੰਤੋ ਜੀ ਸਭ ਦੁੱਖ ਵਿਸਰਨਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਤੂੰ ਘੜ ਘੜ ਅੰਤਰ ਸਰਵ ਨਿਰੰਤਰ ਜੀ ਹਰੇਕੋ ਪੁਰਖ ਸਮਾਣਾ।

ਸੀ ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪ ਸਮਾਸੀ

धरन कै जन्म वृथा जात रंग माया कै रहौ जप तप संयम धर्म ना कमया।

शर्मा तप तप संयम धर्मना कमया सेवा साध न जन्या हर राया।

ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਮਸਾਰਣਾ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ ਸੱਚੇ ਸਾਹਿਬਾ, ਕਿਆ ਨਾ ਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇ ਹੈ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ।

ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੋ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਦ ਜਿਨ ਕਉ, ਸੇ ਨਾਮ ਹਰ ਕੇ ਲਾਗੇ, ਕਹੇ ਨਾਨਕ ਤੈਂ ਸੁਖ ਹੋਆ, ਤਿਤਿ ਘਰ ਅਨਹਦ ਵਾਜੀ, ਆਨੰਦ ਸੁਣਹੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀ ਕਹਿ ਤੇ ਪਵਿੱਤ, ਸਤਿਗੁਰ

ਆਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਨਹੀਂ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨਉ ਸਿਮਰਉ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦਿੱਠੇ ਸਭ ਦੁਖ ਜਾ

ਸਿੱਖਾਂ ਦਾ ਮਨ ਨੀਵਾ, ਮਤ ਉੱਚੀ ਮਤ ਪਤ ਦਾ ਰਾਕਾ ਆਪ ਵਾਹਿਗੁਰੂ। ਹੇ ਅਕਾਲ ਪੁਰਖ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈਆ ਕਾਲ ਕੀ ਤਬੈ ਚਲਾਇਓ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਾਵਣ ਆਇਆ ਹੇ ਸਖੀ ਜਲ ਹਰ ਬਰਸਨਹਾਰ, ਨਾਨਕ ਸੁਖ ਸਵਨ ਸੁਹਾਗਣੀ ਜਿਨ ਸਹੋਇ ਨਾਲ ਪਿਆਰ। ਸਾਵਣ ਆਇਆ ਹੇ ਸਖੀ ਕੰਤੇ ਚਿੱਤ ਕਰਿਓ, ਨਾਨਕ ਝੂਰ ਮਰੇ ਦੁਹਾਗਣੀ ਜਿਨ ਅਵਰੀ ਲਾਗਾ ਨਿਹੋ। ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣ ਆਇਆ, ਤੇਰੇ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਹਸਤੀ ਸਿਰ ਜਿਉਂ ਅੰਕਸ਼ ਹੈ, ਆਹਰਣ ਜਿਉਂ ਸਿਰ ਦੇ, ਮਨ ਤਨ ਆਗੇ ਰਾਖ ਕੈ ਉਪੀ ਸੇਵ ਕਰੇ।

हे गुरु जी का खालसा, वाहे गुरु जी की फतेह।

कर्ता पुरुष निरपो निर्वैरकाल मूरत अजूनी

ਜੁਗੋ ਜੁਗ ਅਟਲ ਚਬਰ ਸ਼ਤਰ ਤਥਾ ਵਕਤ ਦੇ ਮਾਲਕ ਗਿਆਨ ਕੇ ਮੁਜੱਸਮੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਜੁੜਮਿਲ ਬੈਠੇ ਗੁਰੂ ਪਿਆਰ ਵਾਲਿਓ, ਸਤਿਗੁਰੂ ਜੀ ਨੇ ਬੜਾ ਤਰਸ ਕੀਤਾ ਹੈ ਆਪਣੇ ਚਰਨ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਬਖਸ਼ਿਆ ਹੈ। ਆਓ ਗੁਰੂ ਪਿਆਰ ਵਾਲਿਓ, ਜੋ ਲੜੀਵਾਰ ਗੁਰ ਇਤਿਹਾਸ ਦੀਆਂ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਇਹਨਾਂ ਪਾਵਨ ਸਥਾਨਾਂ ਤੋਂ ਸਰਵਣ ਕਰਦੀਆਂ ਹੋ, ਉਹ ਚੱਲ ਰਹੇ ਲੜੀਵਾਰ ਗੁਰ ਇਤਿਹਾਸ ਦੀਆਂ ਵਿਚਾਰਾਂ ਦੇ ਨਾਲ ਸਾਂਝ ਪਾਈਏ। ਪਿਛਲੇਰੇ ਦੀਵਾਨਾਂ ਅੰਦਰ ਆਪ ਸੰਗਤ ਨੇ ਇੱਥੋਂ ਕੁ ਤੱਕ ਇਤਿਹਾਸ ਸਤਿਗੁਰੂ ਜੀ ਕਾ ਸਰਵਣ ਕੀਤਾ ਸੀ। ਕਿ ਗੁਰੂ ਕੇ ਸਿੱਖਾਂ ਨੇ ਪਹਾੜੀ ਰਾਜਿਆਂ ਨੂੰ ਐਸੀ ਮਾਰ ਮਾਰੀ, ਉਹਨਾਂ ਦਾ ਹੀਆ, ਉਹਨਾਂ ਦਾ ਜ਼ੋਰ ਕੋਈ ਬਲ ਨਾ ਚੱਲਿਆ ਗੁਰੂ ਪਾਤਸ਼ਾਹ ਦੇ ਸਾਹਮਣੇ ਅਤੇ ਗੁਰੂ ਕਿਆਂ ਸਿੱਖਾਂ ਦੇ ਸਾਹਮਣੇ। ਫਿਰ ਸਿੱਖਾਂ ਨੇ ਆਪਸ ਵਿੱਚ ਮਿਲ ਕੇ ਵਿਚਾਰ ਇਹ ਕੀਤੀ ਵੀ ਹੁਣ ਉਹ ਆਪਣੇ ਮੋਰਚਿਆਂ ਵਿੱਚ ਹੀ ਬੈਠੇ ਨੇ, ਵੀ ਨਿਕਲ ਕੇ ਉਹਨਾਂ ਨੇ ਆਪਣੇ ਨਾਲ ਮੁਕਾਬਲਾ ਤਾਂ ਕਰਨਾ ਕੋਈ ਨਹੀਂ, ਅਤੇ ਕਿਉਂ ਨਾ ਆਪਾਂ ਚੱਲ ਕੇ ਉਹਨਾਂ 'ਤੇ ਹਮਲਾ ਕਰੀਏ ਅਤੇ ਉਹਨਾਂ ਨੂੰ ਮੋਰਚਿਆਂ ਵਿੱਚ ਹੀ ਦਬੋਚ ਲਈਏ, ਵੀ ਉਹ ਬੈਠੇ ਨੇ ਆਪਣੇ ਮੋਰਚਿਆਂ 'ਚ ਅਤੇ ਆਪਾਂ ਉੱਥੇ ਹੀ ਦਬੋਚ ਲਈਏ। ਜਿਵੇਂ ਕਵੀ ਜੀ ਨੇ ਜ਼ਿਕਰ ਕੀਤਾ ਵੀ ਗੁਰੂ ਕਿਆਂ ਸਿੱਖਾਂ ਨੇ ਆਪਸ ਵਿੱਚ ਮਸ਼ਵਰਾ ਕੀਤਾ ਅਤੇ ਗੁਰੂ ਸਾਹਿਬ ਦੇ ਕੋਲੋਂ ਆਗਿਆ ਲੈਣ ਦੀ ਉਹਨਾਂ ਵਿਚਾਰ ਬਣਾਈ ਵੀ ਆਪਾਂ ਸਤਿਗੁਰੂ ਕੋਲੋਂ ਆਗਿਆ ਲੈਂਦੇ। ਪਰ ਫਿਰ ਵਿਚਾਰ ਕਰਦੇ ਨੇ ਵੀ ਗੁਰੂ ਸਾਹਿਬ ਆਪਣੇ ਆਰਾਮ ਪਕਸ਼ ਦੇ ਵਿੱਚ ਨਾ, ਗੁਰੂ ਸਾਹਿਬ ਆਰਾਮ ਕਰ ਰਹੇ, ਸਰੀਰਕ ਆਰਾਮ ਕਰ ਰਹੇ ਨੇ, ਵੀ ਹੁਣ ਜਾ ਕੇ ਗੁਰੂ ਸਾਹਿਬ ਜੀ ਨੂੰ ਪੁੱਛਣਾ ਠੀਕ ਨਹੀਂ ਹੈ। ਫਿਰ ਸਾਰਿਆਂ ਸਿੱਖਾਂ ਨੇ, ਖਾਲਸਾ ਪੰਥ ਨੇ ਆਪਸ ਵਿੱਚ ਮਿਲ ਕੇ ਭਾਈ ਦਇਆ ਸਿੰਘ ਜੀ, ਉਹਨਾਂ ਦੇ ਨਾਲ ਵਿਚਾਰ ਕੀਤੀ ਅਤੇ ਭਾਈ ਦਇਆ ਸਿੰਘ ਜੀ ਨੇ ਇਹ ਕਹਿ ਕੇ ਵਿਚਾਰ ਨੂੰ ਦੀ ਹਾਮੀ ਭਰੀ ਵੀ ਜੇ ਸਾਰਾ ਪੰਥ ਹੀ, ਸਾਰੀ ਸੰਗਤ ਹੀ, ਸਿੱਖ ਹੀ ਸਾਰੇ ਇਹ ਚਾਹੁੰਦੇ ਨੇ ਤਾਂ ਫਿਰ ਅਸੀਂ ਕਿਵੇਂ ਰੋਕੀਏ। ਫਿਰ ਇਹ ਮਸ਼ਵਰਾ ਕਰਕੇ ਜੀ ਉਹਨਾਂ ਨੇ ਰਾਤ ਵੇਲੇ ਉਦੋਂ ਪਹਾੜੀ ਰਾਜਿਆਂ ਦੇ ਮੋਰਚਿਆਂ 'ਤੇ ਹਮਲਾ ਕੀਤਾ। ਗੁਰੂ ਕਿਆਂ ਸਿੱਖਾਂ ਆਪਣੇ ਸ਼ਸਤਰ ਸੰਭਾਲੇ, ਤੀਰ ਕਮਾਨ ਆਪਦੀਆਂ ਤੇਗਾਂ, ਆਪਦੇ ਨੇਜੇ ਬਰਸ਼ੇ ਸਭ ਸੰਭਾਲੇ, ਉਹਨਾਂ ਦੇ ਮੋਰਚਿਆਂ 'ਤੇ ਜਾ ਪਏ। ਪਹਾੜੀ ਰਾਜਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ, ਉਹਨਾਂ ਦੀ ਫੌਜ ਨੂੰ ਹੱਥਾਂ ਪੈਰਾਂ ਦੀ ਪੈ ਗਈ ਵੀ ਸਾਡੇ ਨਾਲ ਬਣ ਕੀ ਗਿਆ ਨਾ। ਔਰ ਮਸ਼ਵਰਾ ਕਰਦਿਆਂ ਸਿੱਖਾਂ ਨੇ ਆਪਸ 'ਚ ਸਲਾਹ ਇਹ ਕੀਤੀ ਸੀ ਵੀ ਹੁਣ ਆਪਾਂ ਉਹਨਾਂ ਨੂੰ ਹੱਥੋ ਹੱਥੀਂ ਵਿਖਾਉਣਾ, ਵੀ ਜਿਨ੍ਹਾਂ ਨੂੰ ਤੁਸੀਂ ਇਹ ਸਮਝ ਹੀ ਜਾਂਦੇ ਹੋ ਨਾ ਵੀ ਇਹਨਾਂ ਨੂੰ ਲੜਨਾ ਨਹੀਂ ਆਉਂਦਾ, ਤੁਸੀਂ ਵੇਖੋ ਇਹਨਾਂ ਵਰਗੀ ਤੇਗ ਤੁਹਾਨੂੰ ਚਲਾਉਣੀ ਨਹੀਂ ਆਉਣੀ। ਪਹਾੜੀ ਰਾਜੇ ਅਤੇ ਉਹਨਾਂ ਦੀ ਸੈਨਾ ਆਪਸ 'ਚ ਇਹੀ ਵਿਚਾਰ ਕਰਕੇ ਆਈ ਸੀ ਨਾ ਵੀ ਉਹਨਾਂ ਨੂੰ ਕਿਹੜਾ ਲੜਨਾ ਆਉਂਦਾ, ਉਹਨਾਂ ਨੇ ਕਿੰਨਾ ਕੁ ਸਾਡੇ ਨਾਲ ਮੁਕਾਬਲਾ ਕਰ ਲੈਣਾ, ਸਾਡੀ ਤਾਂ ਗਿਣਤੀ ਬੜੀ ਜ਼ਿਆਦਾ।
ਅਤੇ ਹੁਣ ਜਿਹੜੀ ਆ ਗੁਰੂ ਸਿੱਖਾਂ ਨੇ ਆਪਸ 'ਚ ਵਿਚਾਰ ਕਰਕੇ ਅਤੇ ਫਿਰ ਪਹਾੜੀ ਰਾਜਿਆਂ 'ਤੇ ਹੱਲਾ ਕੀਤਾ, ਉਹ ਇਸ ਵਿਚਾਰ ਦੇ ਨਾਲ ਹੀ ਕੀਤਾ ਵੀ ਆਪਾਂ ਹੁਣ ਹੱਥੋਂ ਹੱਥੀ ਲੜਨਾ, ਨਿਜਿਆਂ ਨਾਲ ਲੜਾਂਗੇ, ਤੇਗਾਂ ਨਾਲ ਲੜਾਂਗੇ, ਉਹਨਾਂ ਨੂੰ ਦੱਸਾਂਗੇ ਵੀ ਤੇਗ ਕਿੱਦਾਂ ਚਲਾਈ ਦੀ, ਨੇਜਾ ਕਿੱਦਾਂ ਚਲਾਈ ਦਾ। ਔਰ ਇਹ ਕਟਾ ਵੱਢ ਜਿਹੜੀ ਜੀ ਉਹਨਾਂ ਨੇ ਕਰਕੇ ਉੱਥੇ ਹੱਲਾ ਅਤੇ ਗੁਰੂ ਕਿਹਾ ਸਿੱਖਾਂ ਨੇ ਨਾ ਦਰਸਾਇਆ, ਔਰ ਉਸ ਥਾਂ ਦੇ ਉੱਤੇ ਉਹ ਸੁਚੇਤ ਤੇ ਕੀ ਬਣਦੇ ਜੀ, ਸੁਚੇਤ ਹੋਣ ਦਾ ਉਹਨਾਂ ਨੂੰ ਸਮਾਂ ਵੀ ਨਹੀਂ ਮਿਲਿਆ, ਅਤੇ ਜਿਨ੍ਹਾਂ ਨੂੰ ਮਿਲਿਆ ਉਹ ਲੜਨ ਦੀ ਬਜਾਏ ਉੱਠ ਕੇ ਭੱਜੇ ਨੇ, ਦੌੜੇ ਨੇ, ਮੁਕਾਬਲਾ ਨਹੀਂ ਕਰ ਸਕੇ। ਜਿਨ੍ਹਾਂ 'ਤੇ ਪਹਿਲਾਂ ਹਮਲਾ ਹੋਇਆ ਉਹ ਤਾਂ ਮਾਰੇ ਗਏ ਨਾ, ਅਤੇ ਜਿਨ੍ਹਾਂ ਨੇ ਆਪਣਾ ਆਪਾ ਸੰਭਾਲ ਲਿਆ ਉਹ ਲੜੇ ਨਹੀਂ। ਉਹ ਕਹਿੰਦੇ ਵੀ ਇੱਥੇ ਲੜਨ ਦਾ ਲਾਭ ਵੀ ਕੋਈ ਨਹੀਂ, ਮਾਰੇ ਜਾਣਾ, ਕਿਉਂ ਨਾ ਆਪਾਂ ਆਪਣੀਆਂ ਜਾਨਾਂ ਬਚਾ ਕੇ ਇੱਥੋਂ ਦੌੜੀਏ। ਇਸ ਤਰ੍ਹਾਂ ਜੀ ਉੱਥੇ ਘਮਸਾਨ ਗੁਰੂ ਕਿਆ ਸਿੱਖਾਂ ਨੇ ਫਿਰ ਮਚਾਇਆ, ਔਰ ਬੜਾ ਰੌਲਾ ਵੀ ਪਿਆ ਉੱਤੇ ਨਾ, ਜਦੋਂ ਗੁਰੂ ਕਿਆ ਸਿੱਖਾਂ ਤੇਗਾਂ ਚਲਾਈਆਂ, ਤਲਵਾਰਾਂ ਚਲਾਈਆਂ, ਅਤੇ ਬਹੁਤ ਸ਼ੋਰ ਮਚਿਆ, ਹਾਏ ਹਾਏ ਪੁਕਾਰ ਦੇ ਪਹਾੜੀ ਸੈਨਾ ਜਿਹੜੀ ਸਾਰੀ ਸਿਪਾਹੀ ਜਿਹੜੇ ਸਾਰੇ ਪਹਾੜੀ ਰਾਜਿਆਂ ਸਮੇਤ ਆਪਣੇ ਆਪ ਨੂੰ ਹੁਣ ਬਚਾਉਣ ਵਾਸਤੇ ਉਹ ਯਤਨ ਕਰ ਰਹੇ। ਅਤੇ ਗੁਰੂ ਕਿਆ ਸਿੱਖਾਂ ਨੇ ਠਾਣਿਆ ਹੋਇਆ ਵੀ ਜਿਹੜੇ ਚੜ੍ਹ ਕੇ ਆਏ ਨੇ ਮੁੜਨ ਕੋਈ ਨਹੀਂ ਦੇਣਾ, ਇਹ ਸਾਰੇ ਇੱਥੋਂ ਸਦਾ ਦੀ ਨੀਂਦ ਸਵਾ ਕੇ ਹੀ ਤੋਰਨੇ ਨੇ, ਆਏ ਤਾਂ ਚੜ੍ਹ ਕੇ ਹੀ ਨੇ, ਵੀ ਵਾਪਸ ਇੱਦਾਂ ਨਹੀਂ ਜਾਣ ਦੇਣੇ। ਔਰ ਉਹ ਕਿਵੇਂ ਸਾਰਾ ਜੀ ਉੱਥੇ ਹੁਣ ਆਪਦੇ ਵਰਸ਼ੀਆਂ ਦੇ ਨਾਲ, ਨੇਜਿਆਂ ਦੇ ਨਾਲ, ਤੇਗਾਂ ਦੇ ਨਾਲ ਗੁਰੂ ਕੇ ਸਿੱਖ ਕਿਵੇਂ ਉਹਨਾਂ ਯੋਧਿਆਂ ਨੂੰ ਪਰਾਉਂਦੇ ਨੇ, ਅਤੇ ਆਪਣੀ ਸੂਰਬੀਰਤਾ ਦਾ ਬਲ ਕਿਵੇਂ ਵਿਖਾਉਂਦੇ ਨੇ, ਆਓ ਆਪਾਂ ਇਤਿਹਾਸ ਦੇ ਅਗਲੇਰੇ ਪੰਨਿਆਂ ਨੂੰ ਵਿਚਾਰਨ ਦਾ ਯਤਨ ਕਰੀਏ। ਵਿਚਾਰਨ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ, ਮਾਲਕ ਜੀ ਆਪ ਰਸਨਾ ਉੱਤੇ ਵਰਤ ਕੇ ਪਾਵਨ ਇਤਿਹਾਸ ਗੁਰਬਾਣੀ ਦੀ ਵਿਚਾਰ ਸਾਹਿਬ ਆਪ ਕਰਵਾ ਲੈਣ, ਔਰ ਆਪ ਸਰਬੱਤ ਸੰਗਤ ਅਸੀਸ ਬਖਸ਼ੋ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਗੁਰੂ ਕਿਆਂ ਸਿੱਖਾਂ ਨੇ ਜੀ ਹੁਣ ਉੱਥੇ ਮੁਕਾਬਲਾ ਜਿਹੜਾ ਉਹ ਸ਼ੁਰੂ ਕੀਤਾ ਨਾ, ਹਮਲਾ ਕੀਤਾ ਜਦੋਂ, ਅਤੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਚੂੜਾਮਨੀ ਰਚੇਤਾ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਉਹਨਾਂ ਨੇ ਇਤਿਹਾਸ ਦੀ ਲੜੀ ਨੂੰ ਅਗਾਂਹ ਤੋਰਿਆ। ਔਰ ਕਵੀ ਜੀ ਜ਼ਿਕਰ ਕਰਦੇ ਆਖਦੇ ਵੀ ਗੁਰੂ ਕਿਆਂ ਸਿੱਖਾਂ ਦੇ ਹੱਥ ਵਿੱਚ ਬਰਸ਼ੀਆਂ ਫੜੀਆਂ ਹੋਈਆਂ ਨੇ, ਵੱਡੇ ਵੱਡੇ ਨੇਜੇ ਫੜੇ ਹੋਏ ਨੇ, ਅਤੇ ਉਹਨਾਂ ਗੁਰੂ ਕਿਆਂ ਸਿੱਖਾਂ ਨੇ ਫਿਰ ਬਰਸ਼ੀਆਂ ਵਿੱਚ ਪਰੋ ਪਰੋ ਕੇ ਕੱਢੇ ਉਹ ਸਾਰੇ। ਜਦੋਂ ਹਮਲਾ ਕਰਦੇ ਬਰਸ਼ੀ ਮਾਰਦੇ ਨਾ, ਨੇਜਾ ਮਾਰਦੇ, ਨੇਜੇ ਨੂੰ ਸਰੀਰ 'ਚ ਪਰੋ ਦਿੰਦੇ, ਜਦੋਂ ਪਰੋ ਦਿੰਦੇ ਨੇ, ਹੁਣ ਬਰਸ਼ੀ ਜਿਹੜੀ ਹੈ ਉਹ ਜਦੋਂ ਮਾਰਦੇ, ਜਦੋਂ ਉਹਨੂੰ ਪਰੋ ਕੇ ਸਰੀਰ ਵਿੱਚੋਂ ਬਾਹਰ ਕੱਢਿਆ ਜਾਂਦਾ, ਤਾਂ ਉਵੇਂ ਅੰਤੜੀਆਂ ਜਿਹੜੀਆਂ ਸਰੀਰ ਦੀਆਂ ਆਂਦਰਾਂ ਜਿਹੜੀਆਂ ਉਵੇਂ ਬਾਹਰ ਖਿੱਚੀ ਲਿਆਉਂਦੀਆਂ। ਇੱਦਾਂ ਪਰੋ ਪਰੋ ਕੇ ਉਸ ਥਾਂ ਦੇ ਉੱਤੇ ਨਾ ਗੁਰੂ ਕਿਆਂ ਸਿੱਖਾਂ ਨੇ ਬਾਹਰ ਕੱਢੇ ਨੇਜਿਆਂ ਦੇ ਵਿੱਚੋਂ, ਹੱਥੋਂ ਹੱਥੀ ਉੱਥੇ ਜੰਗ ਕੀਤੀ, ਹੱਥੋਂ ਹੱਥੀ। ਕੋਈ ਇਹ ਨਹੀਂ ਵੀ ਅਸੀਂ ਦੂਰ ਖੜ ਕੇ ਬੰਦੂਕਾਂ ਚਲਾਵਾਂਗੇ ਜਾਂ ਦੂਰ ਖੜੋ ਕੇ ਅਸੀਂ ਭਾਈ ਤੁਹਾਡੇ 'ਤੇ, ਨਹੀਂ, ਉਹਨਾਂ ਦੇ ਸਾਹਮਣੇ ਹੋ ਕੇ ਤਲਵਾਰਾਂ ਚਲਾਈਆਂ, ਫਿਰ ਤੇਗਾਂ ਚੱਲੀਆਂ ਉਸ ਥਾਂ ਦੇ ਉੱਤੇ। ਜਮਧਰ ਸ਼ਬਦ ਕਵੀ ਜੀ ਨੇ ਜਮਧਰ ਵਰਤਿਆ, ਭਾਵ ਤੇਗਾਂ ਤਲਵਾਰਾਂ, ਉਹਨਾਂ ਦੇ ਨਾਲ ਫਿਰ ਪਹਾੜੀ ਸੈਨਾ ਨੂੰ

ਹੁਣ ਉਹਨਾਂ ਕੋਲ ਸਿਵਾਏ ਰੋਣ ਤੋਂ ਕੋਈ ਚਾਰਾ ਨਹੀਂ ਸੀ ਰਿਹਾ। ਰੋਣ ਤੋਂ ਸਿਵਾ ਕੋਈ ਚਾਰਾ ਨਹੀਂ ਸੀ। ਰੋਣ ਵੀ ਇਸ ਕਰਕੇ ਵੀ ਅਸੀਂ ਬਚ ਜਾਈਏ, ਸਾਡਾ ਬਚਾਅ ਹੋ ਜਾਵੇ, ਅਤੇ ਜੇ ਅਸੀਂ ਇਹਨਾਂ ਦਾ ਤਰਲੇ ਇੱਥੇ ਨਾ ਕੀਤੇ ਤਾਂ ਇਹਨਾਂ ਨੇ ਸਾਨੂੰ ਵੀ ਮਾਰ ਦੇਣਾ, ਜਿਹੜਾ ਸਾਹਮਣੇ ਆਉਂਦਾ ਅਗਲੇ ਵੱਢੀ ਜਾਂਦੇ ਨੇ। ਹੁਣ ਯੋਧੇ ਦਾ ਤਾਂ ਜਦੋਂ ਜੰਗ ਦੇ ਮੈਦਾਨ 'ਚੋਂ ਪਹੁੰਚ ਹੀ ਗਿਆ ਅਤੇ ਯੋਧਾ ਆਪਣੇ ਸਾਹਮਣੇ ਖੜੋਤੇ ਵੈਰੀ ਨੂੰ ਇਹ ਥੋੜ੍ਹੀ ਵੇਖਦਾ ਵੀ ਉਹ ਕਿਹੜੇ ਰੂਪ 'ਚ ਖੜੋਤਾ ਅਤੇ ਕਿਹੜੇ 'ਚ ਨਹੀਂ ਖੜੋਤਾ। ਉਹ ਤਾਂ ਤੇਗ ਚਲਾ ਰਿਹਾ ਆਪਣੀ, ਉਹ ਤਾਂ ਤਲਵਾਰ ਚਲਾ ਰਿਹਾ, ਅਤੇ ਜਿਹੜਾ ਤਲਵਾਰ ਚਲਾਉਣ ਵਾਲਾ ਉਹਨੇ ਤਾਂ ਆਪਣੀ ਤਲਵਾਰ ਚਲਾਉਣੀ ਆ, ਜਿਹੜਾ

ਉੱਥੇ ਤੇਗ ਚੱਲਣੀ ਹੈ ਬਸ। ਅਤੇ ਗੁਰੂ ਕੇ ਸਿੱਖ ਜਦੋਂ ਚਲਾਉਂਦੇ ਨੇ ਜਮ ਧਰ ਮਾਰਦੇ, ਜਦੋਂ ਉਹ ਤੇਗ ਨਾਲ ਮਾਰ ਰਹੇ ਨੇ ਉਸ ਥਾਂ 'ਤੇ, ਕਵੀ ਜੀ ਕਹਿੰਦੇ ਉੱਚੇ ਨਾਦਤ ਰੋਏ, ਉੱਚੀ ਉੱਚੀ ਆਵਾਜ਼ਾਂ ਦੇ ਵਿੱਚ ਰੋਂਦੇ ਨੇ ਉਹ, ਪੁਕਾਰਦੇ ਨੇ ਉਹ, ਪੁਕਾਰਦੇ ਹੋਏ ਆਖਰੇ ਵੀ ਸਾਨੂੰ ਬਖਸ਼ ਦਿਓ, ਸਾਡੀਆਂ ਜਾਨਾਂ ਬਖਸ਼ ਦਿਓ, ਅਸੀਂ ਤੁਹਾਡੇ ਨਾਲ ਲੜਾਂਗੇ ਨਹੀਂ, ਹੈ ਨਾ, ਆਪਣੀਆਂ ਜਾਨਾਂ ਬਚਾਉਣ ਵਾਸਤੇ ਉਹ ਰੋਂਦੇ ਨੇ। ਅਤੇ ਕਵੀ ਜੀ ਕਹਿੰਦੇ ਇੱਧਰੋਂ ਗੁਰੂ ਕਿਆਂ ਸਿੱਖਾਂ ਨੇ ਐਸੀ ਫਿਰ ਉਸ ਥਾਂ 'ਤੇ ਘਮਸਾਨ ਮਚਾਈ, ਕਈਆਂ ਨੂੰ ਤਾਂ ਫਿਰ ਸਦਾ ਦੀ ਨੀਂਦ ਸਵਾਤਾ, ਉਹ ਮੁੜ ਕੇ ਨਹੀਂ ਜਾਗਦੇ, ਜਿਹੜੀ ਲੰਮੀ ਨੀਂਦਰ ਫਿਰ ਗੁਰੂ ਕੇ ਸਿੱਖ ਉਹਨਾਂ ਨੂੰ ਸਵਾਉਂਦੇ।

ਮਚੀ ਤਰ ਥੱਲੀ ਮਚਾਤੀ ਇਹ ਕਰੀ ਗੁਰੂ ਕਹਿ ਸਿੱਖਾਂ, ਉਹਨਾਂ ਦੇ ਮੋਰਚਿਆਂ 'ਚ ਹਫੜਾ ਦਫੜੀ ਪੈ ਗਈ ਵੀ ਸਾਡੇ ਨਾਲ ਬਣ, ਕਿਉਂਕਿ ਉਹਨਾਂ ਨੂੰ ਇਹ ਹੁੰਦਾ ਸੀ ਵੀ ਦਿਨੇ ਦਿਨੇ ਲੜਾਂਗੇ, ਰਾਤ ਪਏਗੀ ਅਤੇ ਅਸੀਂ ਸੁੱਖ ਨਾਲ ਸੌਵਾਂਗੇ। ਉਹ ਤਾਂ ਰਾਤ ਪੈਣ ਦੀ ਉਡੀਕ ਕਰਦੇ ਸੀ ਵੀ ਕਦੋਂ ਰਾਤ ਪਵੇ ਅਸੀਂ ਮੋਰਚਿਆਂ 'ਚ ਜਾਈਏ। ਜਿਹੜਾ ਬਚ ਜਾਂਦਾ ਸੀ ਉਹ ਆਪਣੇ ਆਪ ਨੂੰ ਚੰਗੀ ਕਿਸਮਤ ਵਾਲਾ ਸਮਝਦਾ ਸੀ ਵੀ ਮੈਂ ਅੱਜ ਫਿਰ ਬਚ ਗਿਆ, ਮੇਰਾ ਬਚਾਅ ਹੋ ਗਿਆ, ਜੰਗ ਦੇ ਮੈਦਾਨ 'ਚ ਮੇਰੇ ਸਾਥੀ ਮਾਰੇ ਗਏ ਪਰ ਮੈਂ ਬਚ ਗਿਆ। ਉਹ ਰਾਤ ਪੈਣ ਦੀ ਉਡੀਕ ਕਰਦੇ ਸੀ। ਪਰ ਜਦੋਂ ਹੁਣ ਹਮਲਾ ਕੀਤਾ ਗੁਰੂ ਕਿਆਂ ਸਿੱਖਾਂ ਨੇ, ਉਹਨਾਂ ਨੂੰ ਤਾਂ ਹੱਥਾਂ ਪੈਰਾਂ ਦੀ ਪੈ ਗਈ ਵੀ ਸਾਡੇ ਨਾਲ ਬਣ ਕੀ ਗਿਆ, ਅਸੀਂ ਤਾਂ ਸਾਰੇ ਆਰਾਮ ਨਾਲ ਸੁੱਤੇ ਹਾਂ ਵੀ ਦਿਨ ਹੋਵੇਗਾ ਫਿਰ ਜੰਗ ਦਾ ਮੈਦਾਨ ਵੇਖਾਂਗੇ ਵੀ ਜੰਗ ਦੇ ਮੈਦਾਨ 'ਚ ਜਾਣਾ ਕਿ ਨਹੀਂ ਜਾਣਾ, ਸਿੱਖਾਂ ਨਾਲ ਦੋ ਹੱਥ ਕਰਨੇ ਕਿ ਨਹੀਂ ਕਰਨੇ, ਜਾਂ ਇੱਥੋਂ ਜੰਗ ਦੇ ਮੈਦਾਨ 'ਚੋਂ ਕਿਵੇਂ ਦੌੜਨਾ ਕਿਵੇਂ ਭੱਜਣਾ, ਦਿਨ ਚੜ੍ਹੇ ਵੇਖਾਂਗੇ। ਅਤੇ ਜਦੋਂ ਗੁਰੂ ਕਿਆਂ ਸਿੱਖਾਂ ਰਾਤੀ ਮੋਰਚਿਆਂ 'ਤੇ ਹੀ ਹੱਲਾ ਕਰਤਾ ਨਾ, ਇਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਵੀ ਸਾਡੇ ਨਾਲ ਬਣ ਕੀ ਗਿਆ। ਕਵੀ ਜੀ ਨੇ ਜ਼ਿਕਰ ਕੀਤਾ, ਕਹਿੰਦੇ ਮੱਛੀ ਮਾਰ ਬਿਕਰਾਲੀ, ਬੜੀ ਬਿਕਰਾਲ ਮਾਰ ਮਚਾਈ ਉਸ ਥਾਂ 'ਤੇ। ਇਹ ਤੜਫਦੇ ਫਿਰਦੇ ਨੇ ਸਾਰੇ, ਹੁਣ ਤੜਫਦੇ ਫਿਰਦੇ ਨੇ, ਸ਼ੁੱਧ ਬੁੱਧ ਭੁੱਲ ਗਈ, ਆਪਣੀ ਹੋਸ਼ ਤੱਕ ਇਹਨਾਂ ਨੇ ਵਿਸਾਰ ਲਈ। ਕਹਿੰਦੇ ਕੋਈ ਸ਼ੁੱਧ ਨਹੀਂ ਰਹੀ, ਇਹ ਮੂਰਖ ਜਿਹੜੇ ਨਾ ਆਪਣੀ ਸ਼ੁੱਧ ਸੰਭਾਲਦੇ, ਜਿੰਨੇ ਚਿਰ ਨੂੰ ਇਹ ਸੁਰਤ ਸੰਭਾਲਦੇ ਨੇ, ਸ਼ੁੱਧ ਸੰਭਾਲਦੇ, ਉਨੇ ਚਿਰ ਨੂੰ ਤੇ ਅਗਲੇ

ਇਹਨਾਂ ਨੇ ਜੀ ਹੁਣ ਆਪਣੀ ਸੁੱਧ ਸੰਭਾਲ ਕੇ, ਅਸੀਂ ਸ਼ਸਤਰ ਫੜਦੇ, ਅਸੀਂ ਤਲਵਾਰ ਫੜਦੇ ਚੜ੍ਹ ਕੇ ਆਏ ਸਿੱਖਾਂ ਨਾਲ ਮੁਕਾਬਲਾ ਕਰਦੇ ਨਾ, ਉਹਨਾਂ ਦੇ ਨਾਲ ਮੁਕਾਬਲਾ ਕਰਦੇ, ਉਹਨਾਂ ਨੂੰ ਰੋਕਦੇ, ਇਹ ਨਹੀਂ। ਕਵੀ ਜੀ ਕਹਿੰਦੇ ਨਹਿ ਕਰਵਾਰ ਨਿਕਾਲੀ, ਤਲਵਾਰ ਨਿਕਲਦੀ ਹੋਈ ਨਹੀਂ ਇਹਨਾਂ ਤੋਂ, ਸੁੱਧ ਹੀ ਨਹੀਂ ਹੈ ਨਾ ਤਲਵਾਰ। ਜਦੋਂ ਅਚਾਨਕ ਚੱਕ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰ ਜੇ, ਬੰਦਾ ਤਾਂ ਵੈਸੇ ਸਾਰਾ ਕੁਛ ਡੌਰਪੋਰ ਹੋ ਜਾਂਦਾ ਨਾ, ਭੁੱਲ ਜਾਂਦਾ ਸਾਰਾ ਕੁਛ। ਜਿਵੇਂ ਸਹਿਜ ਸੁਭਾਅ ਹੀ ਨਾ, ਕੋਈ ਮਨੁੱਖ ਬੈਠਾ ਹੋਵੇ, ਇੱਕ ਵਿਦਿਆਰਥੀ ਹੋਈ ਕਿਉਂ ਨਾ ਜਮਾਤ ਵਿੱਚ ਬੈਠਾ ਹੋਵੇ, ਉਹ ਆਪਣੇ ਮੂੰਹ ਧਿਆਨ ਬੈਠਾ, ਜੇ ਅਧਿਆਪਕ ਉਹਨੂੰ ਅਚਾਨਕ ਚੱਕ ਖੜਿਆਂ ਕਰਕੇ ਆਖੇ ਨਾ ਵੀ ਮੇਰੇ ਸਵਾਲ ਦਾ ਜਵਾਬ ਦੇ, ਉਹਨੂੰ ਆਉਂਦਾ ਵੀ ਹੋਵੇ ਤਾਂ ਵੀ ਭੁੱਲ ਜਾਂਦਾ ਵੀ ਮੇਰੇ ਨਾਲ ਬਣ ਕੀ ਗਿਆ। ਬਸ ਉਸੇ ਤਰ੍ਹਾਂ ਜੀ ਪਹਾੜੀ ਰਾਜਿਆਂ ਕੋਲ ਭਾਵੇਂ ਬਲ ਬੜਾ, ਤਾਕਤ ਬੜੀ ਹੈ ਇਹਨਾਂ ਕੋਲ, ਇਹ ਬਹੁਤ ਵੱਡੇ ਯੋਧੇ ਨੇ ਆਪਣੇ ਆਪ ਦੇ ਵਿੱਚ, ਪਰ ਜਦੋਂ ਜੰਗ ਦੇ ਵਿੱਚ ਇਸ ਤਰ੍ਹਾਂ ਬੀਤੀ ਨਾ, ਤਾਂ ਇਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਵੀ ਅਸੀਂ ਹੁਣ ਕਰੀਏ ਤਾਂ ਕਰੀਏ ਕੀ, ਵੀ ਸਾਡੇ ਤਾਂ ਸਾਹਮਣੇ ਆ ਖੜੋਤੇ, ਜਿਵੇਂ ਮੌਤ ਸਾਹਮਣੇ ਆ ਖੜੋਂਦੀ ਤਾਂ ਬੰਦੇ ਕੋਲ ਕੋਈ ਚਾਰਾ ਨਹੀਂ ਨਾ ਹੁੰਦਾ, ਹੁਣ ਉੱਥੇ ਚਾਰਾ ਚਲਾਵੇ ਵੀ ਕਿਹੜਾ। ਫਿਰ ਤਾਂ ਗੁਰੂ ਬਾਬਾ ਜੀ ਨੇ ਬਾਣੀ 'ਚ ਜ਼ਿਕਰ ਕਰਦਿਆਂ ਕਿਹਾ ਨਾ, ਜਿੰਦ ਨੇ ਮਾਣੀ ਕੱਢੀ ਆ ਹੱਡਾਂ ਕੂ ਕੜਕਾਏ, ਫਿਰ ਉਸ ਥਾਂ ਦੇ ਉੱਤੇ ਹੁਣ ਮਨੁੱਖ ਦੇ ਹੱਥ ਵਸ ਕੋਈ ਨਹੀਂ, ਕੋਈ ਚਾਰਾ ਨਹੀਂ ਬੰਦੇ ਦੇ ਸਾਹਮਣੇ, ਜਦੋਂ ਸਾਹਮਣੇ ਮੌਤ ਖੜੋਤੀ ਹੋਵੇ ਫਿਰ ਕਿਹੜਾ ਚਾਰਾ ਜੀ। ਹੁਣ ਇਹਨਾਂ ਸਾਰਿਆਂ ਦੇ ਸਾਹਮਣੇ ਕਾਲ ਹੀ ਖੜੋਤਾ ਹੋਇਆ, ਅਤੇ ਕਾਲ ਖੜੋਤਾ ਵੀ ਸਿੱਖਾਂ ਦੇ ਰੂਪ 'ਚ ਹੀ ਹੈ, ਜਿਨ੍ਹਾਂ ਨੇ ਲਿਹਾਜ਼ ਕੋਈ ਨਹੀਂ ਕਰਨਾ, ਵੀ ਜਿਹੜਾ ਮਰਜ਼ੀ ਆਵੇ ਸਾਹਮਣੇ, ਤੁਸੀਂ ਸਾਡੇ ਗੁਰੂ ਦੇ ਖਿਲਾਫ ਚੜ੍ਹ ਕੇ ਆਏ ਹੋ, ਤੁਸੀਂ ਸਾਡੇ ਸਤਿਗੁਰੂ ਪਾਤਸ਼ਾਹ ਦੇ ਲਈ ਆਪਣੇ ਮਨਾਂ ਅੰਦਰ ਮੈਲ ਲੈ ਕੇ ਆਏ ਹੋ, ਤੁਸੀਂ ਸਾਡੇ ਅਨੰਦਪੁਰ ਸਾਹਿਬ ਦੇ ਪ੍ਰਤੀ ਆਪਣੇ ਮਨਾਂ 'ਚ ਮੈਲ ਲੈ ਕੇ ਆਏ ਹੋ, ਅਤੇ ਅਸੀਂ ਤੁਹਾਨੂੰ ਇੱਥੇ ਜਿਉਂਦਿਆਂ ਬਖਸ਼ ਦੀਏ, ਇਹ ਕਿਵੇਂ ਹੋ ਸਕਦਾ। ਗੁਰੂ ਕਿਹਾ ਸਿੱਖਾਂ ਨੇ ਐਸੀ ਮਾਰ ਮਾਰੀ, ਇਹਨਾਂ ਦੇ ਸਾਹਮਣੇ ਇਹਨਾਂ ਦਾ ਕਾਲ ਬਣ ਕੇ ਖੜੋਗੇ, ਅਤੇ ਜਦੋਂ ਇਹਨਾਂ ਆਪਣੇ ਮੋਰਚਿਆਂ 'ਚ ਵੇਖਿਆ ਨਾ ਵੀ ਸਾਡੇ 'ਤੇ ਮੋਰਚਿਆਂ ਵਿੱਚ ਵੀ ਗੁਰੂ ਕੇ ਸਿੱਖ ਖੜੋਤੇ ਸਾਨੂੰ ਦਿਸਦੇ, ਇਹਨਾਂ ਨੇ ਤਲਵਾਰਾਂ ਨਹੀਂ ਕੱਢੀਆਂ, ਸਗੋਂ ਆਪਣੇ ਮੋਰਚੇ ਛੱਡ ਕੇ ਭੱਜ ਲਏ, ਵੀ ਹੁਣ ਇੱਥੋਂ ਆਪਣਾ ਬਚਾਅ ਕੋਈ ਨਹੀਂ ਹੋਣਾ। ਸਾਨੂੰ ਤਾਂ ਇਹ ਲੱਗਦਾ ਸੀ ਜੰਗ ਦਾ ਮੈਦਾਨ ਹੀ ਸਾਡੇ ਲਈ ਮੌਤ ਦਾ ਘਰ ਹੈ, ਇਹ ਤਾਂ ਸਾਡੇ ਮੋਰਚੇ ਵੀ ਸਾਡੀ ਮੌਤ

ਘਰ ਬਣ ਗਏ ਮੋਰਚਿਆਂ 'ਚ ਹੀ ਗੁਰੂ ਕੇ ਸਿੱਖ ਜਦੋਂ ਪਹੁੰਚੇ ਨਾ ਅਤੇ ਕਵੀ ਜੀ ਕਹਿੰਦੇ ਇਹ ਸਾਰੇ ਨਾ ਉੱਥੋਂ ਪਲਾਏ ਕਹਿ ਦੌੜ ਕੇ ਸਾਰੇ ਆਪਣੀਆਂ ਜਾਨਾਂ ਬਚਾਉਂਦਿਆਂ ਹੋਇਆਂ ਔਰ ਗੁਰੂ ਕਿਆਂ ਸਿੱਖਾਂ ਬੜੀ ਉੱਥੇ ਘਮਸਾਨ ਕਾਲੀ ਮੋਰ

ਹੁਣ ਜਦੋਂ ਸੈਨਾ ਸਾਰੀ ਨੂੰ ਹਫੜਾ ਦਫੜੀ ਪੈ ਗਈ, ਸੁਭਾਵਿਕ ਜਿਹੀ ਗੱਲ ਹੈ ਵੀ ਰਾਜਿਆਂ ਤੱਕ ਤੇ ਖਬਰ ਪਹੁੰਚ ਹੀ ਜਾਣੀ ਸੀ ਨਾ, ਵੀ ਰੌਲਾ ਕਾਹਦਾ, ਹਫੜਾ ਦਫੜੀ ਕਾਹਦੀ ਹੈ। ਰਾਜੇ ਹੰਡੂਰੀਏ ਕੋਲ ਖਬਰ ਪਹੁੰਚ ਗਈ, ਰਾਜੇ ਭੀਮ ਚੰਦ ਕੋਲ ਖਬਰ ਪਹੁੰਚ ਗਈ ਵੀ ਲਓ ਭਾਈ ਮੌਤ ਸਾਨੂੰ ਲੱਗਦਾ ਵੀ ਹੁਣ ਤੁਹਾਡੇ ਵੀ ਸਿਰ 'ਤੇ ਹੀ ਨੱਚਦੀ ਫਿਰਦੀ ਹੈ, ਵੀ ਤੁਹਾਡੀ ਵੀ ਮੌਤ ਸਾਨੂੰ ਨੇੜੇ ਦਾ। ਕਹਿੰਦੇ ਹੋਇਆ ਕੀ ਹੈ ਅਤੇ ਦੱਸੋ? ਕਹਿੰਦੇ ਵੀ ਗੁਰੂ ਕੇ ਸਿੱਖਾਂ ਨੇ ਮੋਰਚਿਆਂ 'ਤੇ ਆ ਕੇ ਆਪਣਾ ਮੋਰਚਾ ਫਤਿਹ ਕਰ ਲਿਆ ਨਾ। ਉਹ ਆਪਣੇ ਮੋਰਚਿਆਂ 'ਤੇ ਆ ਗਏ ਨੇ, ਸਾਡੇ ਕੋਲ ਉਹਨਾਂ ਦੇ ਮੋਰਚਿਆਂ ਤੱਕ ਪਹੁੰਚ ਨਹੀਂ ਹੋਈ, ਪਰ ਉਹਨਾਂ ਗੁਰੂ ਕਿਆਂ ਸਿੱਖਾਂ ਨੇ ਸਾਡੇ ਮੋਰਚਿਆਂ ਤੱਕ ਪਹੁੰਚ ਕੀਤੀ ਹੈ। ਵੀ ਹੁਣ ਇੱਥੇ ਘਮਸਾਨ ਖਲਿਆ, ਸੁਣ ਪੁਕਾਰ ਆਪਣੇ ਸਿਪਾਹੀਆਂ ਦੀ ਪੁਕਾਰ ਸੁਣੀ, ਅਤੇ ਵੀ ਇਹ ਸਾਰੇ ਸਿਪਾਹੀ ਜਿਹੜੇ ਇੰਨਾ ਹਫੜਾ ਦਫੜੀ ਕਿਉਂ ਮਚਾਈ ਬੈਠੇ ਨੇ? ਔਚਕ ਅਚਾਨਕ ਹੀ ਭੀਮ ਚੰਦ ਅਤੇ ਰਾਜਾ ਹੰਡੂਰੀਆ ਜਾਗਦੇ ਨੇ।

ਇਹਨਾਂ ਨੂੰ ਪਤਾ ਲੱਗਾ, ਕਹਿੰਦੇ ਵੀ ਹੋਇਆ ਕੀ ਆ, ਕਹਿੰਦੇ ਭਾਈ ਸਿੰਘਾਂ ਨੇ ਆ ਕੇ ਸੈਨਾ ਸਾਰੀ ਚੂਰ ਕੇ ਰੱਖਤੀ ਹੈ। ਚੂਰ ਕੇ ਰੱਖ ਦੇਣਾ ਮਤਲਬ ਖਤਮ ਕਰ ਦੇਣਾ, ਮੇਟ ਦੇਣਾ, ਮਲੀਆ ਮੇਟ ਕਰ ਦੇਣਾ, ਵੀ ਉਹਨਾਂ ਨੇ ਤੇ ਰਾਤੋ ਰਾਤ ਆ ਕੇ ਸਾਰੀ ਸੈਨਾ ਚੂਰ ਛੱਡੀ ਸਾਡੀ। ਜਿਹੜੇ ਮੋਰਚਿਆਂ 'ਚ ਬੈਠੇ ਸੀ ਉਹਨਾਂ ਨੂੰ ਤੇ ਅਗਲਿਆਂ ਸਾਹਿਬ ਨਹੀਂ ਲੈਣ ਦਿੱਤਾ, ਉਹ ਤੇ ਆਰਾਮ ਨਾਲ ਸੁੱਤੇ ਨਾ, ਉਹਨਾਂ ਤੇ ਸੁੱਤਿਆਂ ਨੂੰ ਵੀ ਉੱਥੇ ਸੰਭਲਣ ਨਹੀਂ ਦਿੱਤਾ। ਗੁਰੂ ਕਿਹਾ ਸਿੱਖਾਂ ਹਮਲਾ ਹੀ ਇਸ ਤਰੀਕੇ ਨਾਲ, ਇਸ ਢੰਗ ਨਾਲ ਕੀਤਾ। ਉੱਧਰੋਂ ਫਿਰ ਰਾਜੇ ਕਹਿੰਦੇ ਉਹ ਭਾਈ ਛੇਤੀ ਆਪਣਾ ਆਪਾ ਸੰਭਾਲੋ, ਜਿੰਨੀ ਛੇਤੀ ਹੋ ਸਕਦਾ, ਹੁਣ ਤੇ ਆਪਣੇ ਮੋਰਚਿਆਂ 'ਚ ਆਏ ਨੇ, ਇੱਥੇ ਹੀ ਮਾਰ ਲਓ। ਹੁਣ ਭੀਮ ਚੰਦ ਉਹਨਾਂ ਨੂੰ ਆਪਣੀ ਮੌਤ ਦੀ ਹੈ ਨਾ, ਵੀ ਕਿਤੇ ਇਹ ਨਾ ਹੋਵੇ ਜੇ ਸਿਪਾਹੀ ਮਾਰੇ ਗਏ ਤਾਂ ਸਾਡਾ ਨੰਬਰ ਵੀ ਆ ਜਾਣਾ, ਸਾਡੀ ਵਾਰੀ ਵੀ ਆ ਜਾਣੀ। ਜੇ ਸਾਡੇ ਸਿਪਾਹੀਆਂ ਦੇ ਮੋਰਚਿਆਂ 'ਤੇ ਪਹੁੰਚ ਗਏ ਨੇ ਅਤੇ ਉਹ ਸਾਡੇ ਮੋਰਚਿਆਂ ਤੱਕ ਕਿਵੇਂ ਨਹੀਂ ਪਹੁੰਚਣਗੇ। ਭੀਮ ਚੰਦ ਅਤੇ ਰਾਜਾ ਹੰਡੂਰੀਆ ਹੁਣ ਉੱਚੀ ਉੱਚੀ ਰੌਲਾ ਪਾਉਂਦੇ ਆਪਣੇ ਸਿਪਾਹੀਆਂ ਨੂੰ, ਕਹਿੰਦੇ ਉਹ ਹੋਸ਼ ਸੰਭਾਲੋ ਅਤੇ ਭੱਜੋ ਨਾ, ਦੌੜੋ ਨਾ, ਹੋਸ਼ ਸੰਭਾਲੋ ਅਤੇ ਭੱਜੋ ਨਾ, ਦੌੜੋ ਨਾ, ਸਗੋਂ ਆਪਣੇ ਸ਼ਸਤਰ ਸੰਭਾਲ ਕੇ ਇਹਨਾਂ ਦਾ ਮੁਕਾਬਲਾ ਕਰੋ। ਇਹ ਥੋੜ੍ਹੀ ਗਿਣਤੀ 'ਚ ਹੀ ਹੋਣਗੇ ਜਿਹੜੇ ਆਏ ਨੇ ਸਾਡੇ ਮੋਰਚਿਆਂ ਤੱਕ, ਅਤੇ ਇਹਨਾਂ ਨੂੰ ਹੁਣ ਇੱਥੋਂ ਆਪਣੇ ਮੋਰਚਿਆਂ ਤੋਂ ਵਾਪਸ ਨਹੀਂ ਜਾਣ ਦੇਣਾ, ਇੱਥੇ ਹੀ ਮੌਤ ਦੇ ਘਾਟ ਇਹਨਾਂ ਨੂੰ ਉਤਾਰ ਦੇ।

ਦੋਵੇਂ ਯੋਧੇ ਜਾਗ ਪਏ, ਦੋਵੇਂ ਪਹਾੜੀ ਰਾਜੇ ਜਾਗ ਪਏ ਤੇ ਜਾਗ ਕੇ ਕੀ ਕਹਿੰਦੇ ਆਪਣੇ ਸਿਪਾਹੀਆਂ ਨੂੰ, ਅੱਗੇ ਹੋਵੋ, ਅੱਗੇ ਹੋ ਕੇ ਲੜੋ, ਆਪਦੇ ਸਿਪਾਹੀਆਂ ਨੂੰ ਅੱਗੇ ਨੂੰ ਭੇਜ ਦੇ, ਅੱਗੇ ਹੋ ਕੇ ਮੋਰਚਾ ਸੰਭਾਲੋ, ਸਾਨੂੰ ਬਚਾਓ, ਅੱਗੇ ਜਾ ਕੇ ਸੈਨਾ ਬਚਾਓ ਆਪਦੀ, ਤੇ ਦੇਰ ਨਾ ਲਾਓ, ਦੇਰੀ ਲਾਓਗੇ ਤੇ ਆਪਣਾ ਨੁਕਸਾਨ ਬੜਾ ਹੋ ਜਾਣਾ, ਇਸ ਲਈ ਅੱਗੇ ਹੋ ਕੇ ਹੁਣ

0: ਕਿਸੇ ਵਰਤੇ।
1: ਔਰ ਜਿਹੜੇ ਸਿਪਾਹੀਆਂ ਨੂੰ ਭੇਜਦੇ ਨੇ ਉਹਨਾਂ ਨੂੰ ਕਹਿ ਕੇ ਭੇਜ ਰਹੇ, ਕਹਿੰਦੇ ਅਸੀਂ ਸੁਣ ਰਹੇ ਹਾਂ, ਸਾਨੂੰ ਆਵਾਜ਼ ਇਹੀ ਵੱਜੀ ਹੈ ਸਾਡੇ ਕੰਨਾਂ ਦੇ ਵਿੱਚ ਵੀ ਭਾਈ ਸਾਡੇ ਸਿਪਾਹੀ ਮੋਰਚੇ ਛੱਡ ਕੇ ਭੱਜੇ ਆਉਂਦੇ ਨੇ, ਆਪਦੀਆਂ ਜਾਨਾਂ ਬਚਾਉਂਦੇ ਫਿਰਦੇ ਨੇ, ਅਤੇ ਤੁਸੀਂ ਜਾਓ ਅੱਗੇ ਹੋ ਕੇ, ਅਤੇ ਜਿਹੜੇ ਆਪਣੇ ਮੋਰਚਿਆਂ 'ਚੋਂ ਭੱਜੇ ਆਉਂਦੇ ਨਿਕਲ ਨਿਕਲ ਕੇ ਆਪਦੀਆਂ ਜਾਨਾਂ ਬਚਾਉਂਦੇ ਉਹਨਾਂ ਨੂੰ ਵੀ ਰੋਕੋ, ਅਤੇ ਸਾਰਿਆਂ ਦਾ ਬਚਾਅ ਹੁਣ

ਫਿਰ ਜੀ ਉਹ ਕਹਿੰਦੇ ਹੁਣ ਇਹ ਤਾਂ ਜਾਣਿਆ ਨਹੀਂ ਜਾਂਦਾ ਵੀ ਖਾਲਸਾ ਕਿੰਨਾ ਕੁ ਹੈ, ਗੁਰੂ ਕੇ ਸਿੱਖ ਕਿੰਨੀ ਕੁ ਗਿਣਤੀ 'ਚ ਆਏ ਨੇ, ਇਹ ਤਾਂ ਪਤਾ ਨਹੀਂ ਲੱਗ ਰਿਹਾ ਨਾ। ਔਰ ਦੂਰ ਨੇ ਸਾਡੇ ਤੋਂ ਜਾਂ ਸਾਡੇ ਨੇੜੇ ਨੇ, ਇਹ ਵੀ ਕੋਈ ਅੰਦਾਜ਼ਾ ਨਹੀਂ। ਪਰ ਤੁਸੀਂ ਹੁਣ ਨਾ ਤਿਆਰੀ ਕਰੋ, ਤੁਸੀਂ ਤਿਆਰੀ ਕਰਕੇ ਅਤੇ ਹੁਣ ਢੁੱਕਣਾ ਹੈ ਜਿਹੜੇ

ਸਿਪਾਹੀਆਂ ਨੂੰ ਤਿਆਰ ਕੀਤਾ ਨਾ, ਅਤੇ ਉਹ ਦੂਰ ਹੀ ਖੜੋਤੇ ਚੁੱਪ ਕਰਕੇ, ਹੁਣ ਉਹਨਾਂ ਨੂੰ ਵੀ ਪਤਾ ਵੀ ਜੇ ਅੱਗੇ ਜਾਵਾਂਗੇ ਤਾਂ ਸਾਡੀ ਵਾਰੀ ਵੀ ਆ ਜਾਣੀ, ਮਾਰੇ 'ਤੇ ਜਾਣਾ। ਹੁਣ ਉਹਨਾਂ ਨੇ ਇਹ ਤਾਂ ਵੇਖਣਾ ਨਹੀਂ ਵੀ ਕਿਹੜਾ ਸਿਪਾਹੀ ਮੋਰਚੇ 'ਚ ਬੈਠਾ ਸੀ ਅਤੇ ਕਿਹੜਾ ਨਹੀਂ ਬੈਠਾ। ਜੇ ਅਸੀਂ ਅੱਗੇ ਜਾ ਕੇ ਉਹਨਾਂ ਕੋਲ ਉਹਨਾਂ ਨੂੰ ਰੋਕਣ ਦਾ ਯਤਨ ਕਰਾਂਗੇ ਤਾਂ ਇਹਦੇ ਵਿੱਚ ਸਾਡਾ ਹੀ ਨੁਕਸਾਨ ਹੋਣਾ। ਉਹ ਵੀ ਰਾਜਿਆਂ ਦੀ ਸੁਣ ਕੇ ਚੁੱਪ ਕਰਕੇ ਉੱਥੇ ਖੜੋਤੇ ਰਹਿੰਦੇ।

ਇਹ ਅੱਗੇ ਨਾ ਹੋਏ ਜੀ, ਨੇੜੇ ਨਾ ਹੋਏ। ਇਹ ਜਿਹੜੇ ਮੋਰਚਿਆਂ 'ਚ ਬੈਠੇ ਸੀ ਗੁਰੂ ਕਿਆਂ ਸਿੱਖਾਂ ਵੱਢ ਛੱਟੇ ਸਾਰੇ ਸਾਰੇ ਉੱਥੇ ਮਾਰ ਛੱਟ, ਜਿੰਨੇ ਸਿਪਾਹੀ ਸੀ ਇਹਨਾਂ ਦੇ ਮੋਰਚਿਆਂ 'ਚ ਬੈਠੇ ਸਾਰੇ ਮੌਤ ਦੇ ਘਾਟ ਉਤਾਰ। ਕੁਝ ਕੁਝ ਰਹਿ ਗਏ, ਉਹ ਬਚ ਗਏ ਤਾਂ ਉਹ ਆਪਦੀਆਂ ਜਾਨਾਂ ਬਚਾ ਕੇ ਦੌੜ ਗਏ। ਉਹਨਾਂ ਨੇ ਵੇਖਿਆ ਵੀ ਮੁਕਾਬਲਾ ਤਾਂ ਹੋਣਾ ਕੋਈ ਨਹੀਂ, ਭਲਾ ਇਸੇ 'ਚ ਹੀ ਹੈ ਵੀ ਤਲਵਾਰਾਂ ਸੁੱਟੀਏ, ਤਲਵਾਰਾਂ ਸੁੱਟ ਕੇ ਅਤੇ ਇੱਥੋਂ ਆਪਦੀਆਂ ਜਾਨਾਂ ਬਚਾ

ਹੁਣ ਇਹਨਾਂ ਨੂੰ ਤਾਂ ਇੰਨੀ ਕੁ ਹਫੜਾ ਦਫੜੀ ਪੈ ਗਈ ਜੀ, ਇਹਨਾਂ ਦੇ ਸਾਹ ਵੀ ਔਖੇ ਹੋ ਗਏ। ਕਵੀ ਜੀ ਨੇ ਜ਼ਿਕਰ ਕੀਤਾ ਵੀ ਇਹਨਾਂ ਦੇ ਹਿਰਦੇ ਐ ਧੜਕਣ ਲੱਗ ਪਏ, ਵੀ ਇਹਨਾਂ ਤੋਂ ਤਾਂ ਹੁਣ ਬੋਲਿਆ ਨਹੀਂ ਜਾਂਦਾ, ਵੀ ਅਸੀਂ ਆਖੀਏ ਕੀ ਆਪਦੇ ਦੂਜੇ ਸਾਥੀ ਨੂੰ, ਉਠਾਈਏ ਕਿਵੇਂ, ਦੂਜੇ ਸਾਥੀ ਨੂੰ ਕੀ ਆਖੀਏ, ਮਤਲਬ ਇੰਨਾ ਕੁ ਡਰ ਇਹਨਾਂ ਦੇ ਮਨ ਵਿੱਚ ਗੁਰੂ ਕਿਆਂ ਸਿੱਖਾਂ ਬਿਠਾਤਾ। ਕਵੀ ਜੀ ਆਪਾਂ ਸਹਿਜ ਸੁਭਾਅ ਇਸ ਗੱਲ ਨੂੰ ਜਾਣ ਸਕਦੇ ਹਾਂ, ਜਿਵੇਂ ਆਪਾਂ ਆਪਣੀ ਨੀਂਦ ਦੇ ਸੁੱਤੇ ਹੋਈਏ ਨਾ, ਅਚਾਨਕ ਕੋਈ ਆ ਕੇ ਆਪਾਂ ਨੂੰ ਉਠਾ ਦੇਵੇ ਅਤੇ ਕੁਝ ਚਿਰ 'ਤੇ ਸਾਨੂੰ ਸਾਡਾ ਆਪਣਾ ਆਪਾ ਸੰਭਾਲਣ ਵਿੱਚ ਹੀ ਲੱਗ ਜਾਂਦਾ ਨਾ, ਅਤੇ ਕਈ ਕਈ ਵਾਰ ਤਾਂ 5-7 ਮਿੰਟ ਐਵੇਂ ਲੰਘ ਜਾਂਦੇ, ਉਹ ਹਿਰਦਾ ਹੀ ਨਹੀਂ ਬੱਸ 'ਚ ਆਉਂਦਾ ਨਾ, ਉਹ ਧੜਕਣ ਤੇਜ਼ ਹੋ ਜਾਂਦੀ, ਬਸ ਉਹ ਦਸ਼ਾ ਇਹਨਾਂ ਦੀ ਬਣੀ ਹੋਈ ਹੈ। ਇਹਨਾਂ ਦੇ 'ਤੇ ਹੱਥ ਵੱਸ ਹੀ ਕੁਛ ਨਹੀਂ ਰਿਹਾ, ਬੋਲਣਾ ਤਾਂ ਇਹਨਾਂ ਨੇ ਕੀ ਹੈ, ਆਸੇ ਪਾਸੇ ਵੇਖ ਰਹੇ ਵੀ ਹੋ ਕੀ ਗਿਆ ਹੈ, ਇਹਨਾਂ ਦੀਆਂ ਛਾਤੀਆਂ ਇੰਨੀ ਕੁ ਤੇਜ਼ ਧੜਕਣ ਲੱਗ ਪਈਆਂ। ਕਵੀ ਜੀ ਕਹਿੰਦੇ ਵੀ ਬਿਥਰੇ ਕਰ ਘੱਤ, ਇਹ ਆਸੇ ਪਾਸੇ ਵੇਖਦੇ ਨੇ ਅਤੇ ਇਹਨਾਂ ਨੂੰ ਖਿਲਰੇ ਹੋਏ ਦਿਸਦੇ, ਸਾਰੇ ਸਾਰੇ ਮਰੇ ਹੋਏ ਦਿਸਦੇ। ਜਿਹੜਾ ਉੱਠਦਾ ਨਾ, ਉਹ ਆਸੇ ਪਾਸੇ ਵੇਖਦਾ, ਨਾਲੇ ਉਹਦਾ ਹਿਰਦਾ ਕੰਬਦਾ, ਨਾਲੇ ਹਿਰਦਾ ਤੇਜ਼ੀ ਨਾਲ ਧੜਕਦਾ, ਅਤੇ ਆਸੇ ਪਾਸੇ ਮਰੇ ਹੋਏ ਉਹਨੂੰ ਆਪਣੇ ਸਾਥੀ ਦਿਸਦੇ

ਫਿਰ ਇਹ ਨਾ ਹੁਣ ਸੋਚੀ ਇਹ ਪੈ ਜਾਂਦੇ ਨੇ ਵੀ ਅਸੀਂ ਤੇ ਰਾਤ ਵੇਲੇ ਵੀ ਨਹੀਂ ਬਚੇ, ਵੀ ਦਿਨੇ ਤੇ ਵੈਰੀ ਨੇ ਸਾਨੂੰ ਵੱਢਿਆ ਹੀ ਵੱਢਿਆ, ਆਹ ਤੇ ਹੁਣ ਸਾਡੇ ਨਾਲ ਅਨੋਖੀ ਘਟਨਾ ਵਾਪਰੀ ਹੈ ਵੀ ਆਣ ਰਾਤ ਨਾ ਇਹਨਾਂ ਨੇ ਆਣ ਕੇ ਇੱਥੇ ਦੁਸ਼ਮਣਾਂ ਨੇ ਆਣ ਕੇ ਕਾਟੇ ਆਣ ਸਾਨੂੰ ਇੱਥੇ ਆ ਕੇ ਵੀ ਵੱਢ ਸੁੱਟਿਆ, ਔਰ ਕੋਈ ਧੀਰਜ ਨਹੀਂ ਇਹਨਾਂ ਕੋਲ ਜੀ, ਫਿਰ ਤਾਂ ਧੀਰਜ ਨਹੀਂ ਧਰ ਰਿਹਾ ਹੁਣ ਪਹਾੜੀ ਸੈਨਾ ਦਾ, ਸਾਰੇ ਪਾਸੇ ਕੀ ਦਿਸ ਰਿਹਾ, ਲਹੂ ਦਿਸ ਰਿਹਾ ਅਤੇ ਲੋਥ ਪੋਥ ਦਿਸ ਰਹੀ, ਲਾਸ਼ ਉੱਤੇ ਲਾਸ਼ ਦਿਸ ਰਹੀ ਹੈ, ਲਹੂ ਦਿਸ ਰਿਹਾ, ਅਤੇ ਇੰਨਾ ਵੀ ਇਹਨਾਂ ਕੋਲ ਹੁਣ ਆਪਣੀ ਸੁਚੇਤਤਾ ਨਹੀਂ ਹੈ ਵੀ ਜ਼ੁਬਾਨੋਂ ਹਾਏ ਹਾਏ ਹੀ ਕੁਰਲਾ ਸਕਣ, ਐਡੀ ਭੈੜੀ ਭਿਆਨਕ ਮੌਤੇ ਗੁਰੂ

ਗੁਰੂ ਕਿਆ ਸਿੱਖਾਂ ਨੇ ਭੱਟ ਸਿੰਘਣ ਬਹੁ ਮਾਰੇ, ਬੜੇ ਯੋਧੇ ਇਹਨਾਂ ਨੇ ਨਾ ਮੌਤ ਦੇ ਘਾਟ ਉਤਾਰੇ, ਅਤੇ ਮੌਤ ਦੇ ਘਾਟ ਉਤਾਰ ਕੇ ਜਦੋਂ ਮੁੜ ਚੱਲੇ ਉੱਧਰੋਂ ਫਿਰ ਭਾਈ ਉਦਾ ਸਿੰਘ ਜੀ ਨੇ ਆਵਾਜ਼ ਮਾਰਦਿਆਂ ਹੋਇਆਂ ਆਪਣੇ ਕੋਲ ਸਿੱਖਾਂ ਨੂੰ ਸੱਦਿਆ।

ਪਰ ਸੱਦਣਾ ਕੀਤਾ ਨਾ ਭਾਈ ਉਹਦਾ ਸਿੰਘ ਜੀ ਨੇ ਜਦੋਂ ਮੁੜ ਚੱਲੇ ਅਤੇ ਫਿਰ ਗੁਰੂ ਕਿਆ ਸਿੱਖਾਂ ਨੂੰ ਆਖਿਆ ਕਿ ਵੀ ਭਾਈ ਆਓ ਤੁਹਾਡਾ ਕਾਰਜ ਜਿਹੜਾ ਉਹ ਸਿੱਧ ਹੋਇਆ ਹੈ, ਕਾਰਜ ਤੁਹਾਡਾ ਬਣਿਆ ਜਿਸ ਕਾਰਜ ਕਰਕੇ ਆਪਾਂ ਇਹ ਮੋਰਚਾ ਜਿਹੜਾ ਚਲਾਇਆ ਜੋ ਆਪਾਂ ਇਹਨਾਂ ਦੇ ਮੋਰਚਿਆਂ 'ਤੇ ਪਹੁੰਚੇ ਹਾਂ ਉਹ ਕਾਰਜ ਆਪਣਾ ਸਿੱਧ ਹੋਇਆ ਹੈ ਅਤੇ ਹੁਣ ਆਪਾਂ ਪਿੱਛੇ

ਕੋ ਘਾਇਲ, ਕਈ ਗੁਰੂ ਕੇ ਸਿੱਖਾਂ ਦੇ ਸਰੀਰਾਂ 'ਤੇ ਵੀ ਫੱਟ ਲੱਗੇ, ਜ਼ਖਮੀ ਹੋਏ, ਉਹਨਾਂ ਨੂੰ ਸੰਭਾਲਿਆ। ਔਰ ਆਏ ਵੀਰ ਜੁਝਾਰੂ, ਸਾਰੇ ਜਿਹੜੇ ਯੋਧੇ ਵੀਰ ਸੂਰਮੇ ਹੱਥ ਗਣ, ਉਹਨੂੰ ਬਹੁਤ ਸਾਰੇ ਆਪਣੇ ਸ਼ਤਰੂਆਂ ਨੂੰ

ਔਰ ਇਹਨਾਂ ਨੇ ਜੀ ਉੱਥੇ ਫਿਰ ਗੁਰੂ ਫਤਿਹ ਸਾਂਝੀ ਕੀਤੀ ਵੀ ਭਾਈ ਜਿੱਤ ਤਾਂ ਗੁਰੂ ਸਾਹਿਬ ਦੀ ਹੋਈ ਹੈ, ਫਤਿਹ ਗੁਰੂ ਸਾਹਿਬ ਦੀ ਹੋਣੀ ਹੈ। ਤੁਸੀਂ ਅੱਡੀ ਚੋਟੀ ਦਾ ਜ਼ੋਰ ਲਾ ਲਓ, ਆ ਤੁਹਾਡੇ ਮੋਰਚਿਆਂ ਵਿੱਚ ਵੜ ਕੇ ਤੁਹਾਨੂੰ ਮਾਰ ਕੇ ਅਸੀਂ ਦੱਸਿਆ ਵੀ ਫਤਿਹ ਗੁਰੂ ਸਾਹਿਬ ਦੀ ਹੈ। ਤੁਹਾਡੇ ਮੋਰਚਿਆਂ 'ਚ ਵੜ ਕੇ ਪਹਾੜੀ ਰਾਜਿਆਂ ਨੇ ਜਿੱਥੇ ਆ ਕੇ ਮੋਰਚੇ ਲਾਏ ਸੀ ਉਹਨਾਂ ਤੋਂ ਇੱਕ ਕਦਮ ਵੀ ਅੱਗੇ ਨਹੀਂ ਪੱਟਿਆ ਗਿਆ। ਪਿਛਲੇ ਦੇ ਦੀਵਾਨਾਂ 'ਚ ਆਪ ਜੀ ਨੇ ਸਰਵਣ ਕੀਤਾ ਅਤੇ ਗੁਰੂ ਕਿਉਂ ਸਿੱਖਾਂ ਨੇ ਆਪਣੇ ਮੋਰਚੇ 'ਤੇ ਟਿਕੇ ਹੀ ਹੋਏ ਨੇ, ਪਰ ਆਪਣੇ ਮੋਰਚਿਆਂ ਤੋਂ ਉਹਨਾਂ ਦੇ ਮੋਰਚਿਆਂ ਤੱਕ ਪਹੁੰਚ ਕੇ ਅਤੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ। ਪੰਜਾਬੀ 'ਚ ਕਹਿ ਸਕਦੇ ਹਾਂ ਠੇਠ ਵੀ ਘਰੇ ਵੜ ਕੇ ਮਾਰੇ ਸਾਰੇ ਉੱਥੇ, ਔਰ ਉਹਨਾਂ ਨੂੰ ਦੱਸਿਆ ਵੀ ਖਾਲਸੇ ਦੀ ਜਿੱਤ ਹੋਣੀ, ਗੁਰੂ ਸਾਹਿਬ ਦੀ ਜਿੱਤ ਹੈ, ਆਨੰਦਪੁਰ ਸਾਹਿਬ ਦੀ ਧਰਤੀ ਵੱਲ ਕੋਈ ਅੱਖ

ਸਕਦਾ। ਧੰਨ ਗੁਰੂ ਕਲਗੀਧਰ ਸਾਹਿਬ ਵੱਲ ਅਸੀਂ ਕਿਸੇ ਨੂੰ ਅੱਖ ਚੁੱਕ ਕੇ ਨਹੀਂ ਵੇਖਣ ਦੇਵਾਂਗੇ। ਉਹਨਾਂ ਨੂੰ ਦੱਸਤਾ ਜਦੋਂ ਉਹ ਮੋਰਚਿਆਂ ਦੇ ਵਿੱਚ ਮਾਰੇ, ਉਹਨਾਂ ਨੂੰ ਉਦੋਂ ਵੀ ਫਤਿਹ ਸਾਂਝੀ ਕਰਕੇ ਫਤਿਹ ਗੁਰੂ ਸਾਹਿਬ ਦੀ ਬੁਲੰਦ ਕਰਦਿਆਂ ਹੋਇਆਂ ਦਰਸਾਇਆ ਵੀ ਅੱਜ ਵੀ ਖਾਲਸਾ ਤੁਹਾਡੇ ਉੱਤੇ ਆਇਆ ਅਤੇ ਫਤਿਹ ਅੱਜ ਵੀ ਗੁਰੂ ਸਾਹਿਬ ਦੀ।

ਗੁਰੂ ਫਤਿਹ ਸਾਂਝੀ ਕਰਕੇ ਫਿਰ ਗੁਰੂ ਕੇ ਸਿੱਖ ਪਹੁੰਚੇ ਆਨੰਦਪੁਰ ਸਾਹਿਬ, ਫਿਰ ਆਪਣੇ ਅਸਥਾਨਾਂ 'ਤੇ ਪਹੁੰਚੇ, ਬੜੇ ਆਨੰਦ ਨਾਲ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਪਹੁੰਚੇ। ਔਰ ਦੂਜੇ ਪਾਸੇ ਜਿਹੜੇ ਪਹਾੜੀ ਸਨ ਉਹਨਾਂ ਨੇ ਫਿਰ ਮਸ਼ਾਲਾਂ ਜਗਾਈਆਂ ਵੀ, ਵੇਖੀਏ ਹੁਣ ਸਾਡਾ ਕਿੰਨਾ ਕੁ ਨੁਕਸਾਨ ਹੋਇਆ, ਵੀ ਸਾਡੇ ਨਾਲ ਬਣੀ ਕੀ ਹੈ। ਉਹ ਫਿਰ ਮਸ਼ਾਲਾਂ ਜਗਾ ਕੇ ਅੱਗ ਬਾਲ ਕੇ ਅਤੇ ਹਨੇਰਾ

ਉਹਨਾਂ ਆ ਕੇ ਫਿਰ ਵੇਖਿਆ ਨਾ, ਜਦੋਂ ਮੋਰਚਿਆਂ ਵਿੱਚ ਵੀ ਵੇਖੀਏ ਤੇ ਸਹੀ ਵੀ ਮੋਰਚਿਆਂ 'ਚ ਬਣਿਆ ਕੀ ਹੈ, ਕੋਈ ਹੈ ਵੀ ਜਿਉਂਦਾ ਕਿ ਨਹੀਂ। ਜਦੋਂ ਇਹਨਾਂ ਨੇ ਮਸ਼ਾਲਾਂ ਲੈ ਕੇ ਨਾ ਹੱਥ 'ਚ ਆਪਦੇ ਮੋਰਚਿਆਂ 'ਤੇ ਗਏ, ਉੱਥੇ ਵੇਖਣ ਨੂੰ ਕੀ ਮਿਲਿਆ? ਆਏ ਮੋਰਚੇ ਭਾਰੇ, ਵੀ ਜਦੋਂ ਭਾਰੇ ਮੋਰਚਿਆਂ ਵਿੱਚ ਪਹੁੰਚੇ, ਉੱਥੇ ਵੇਖਿਆ ਮਰੇ ਸਮੂਹ, ਜਿੰਨੇ ਵੀ ਬੈਠੇ ਸਨ ਉਹ ਸਾਰੇ ਹੀ ਮਰੇ ਹੋਏ ਨੇ, ਲੋਥਾਂ ਉੱਤੇ ਲੋਥਾਂ ਹੀ ਪਈਆਂ ਦਿਸ ਰਹੀਆਂ।

0: ਕਬਣੇ,
1: ਜਿਹੜੇ ਉੱਥੋਂ ਦੌੜ ਗਏ ਉਹੀ ਬਚੇ, ਬਸ ਉਹੀ ਬਚੇ ਸਨ ਜਿਹੜੇ ਦੌੜ ਗਏ, ਬਾਕੀ ਸਾਰੇ ਉੱਥੇ ਮਰੇ ਹੋਏ ਪਏ ਨੇ, ਅਤੇ ਜਿਹੜੇ ਮਰੇ ਹੋਏ ਉੱਥੇ ਪਏ ਨੇ ਉਹਨਾਂ ਨੂੰ ਵੇਖ ਕੇ ਵੇਖਣ ਵਾਲੇ ਮਨਾਂ 'ਚ ਡਰ ਰੱਖਦੇ ਨੇ, ਐਡੇ ਭਿਆਨਕ ਉਹਨਾਂ ਦੇ ਸਰੀਰ ਉੱਥੇ ਐਡੀ ਬੁਰੇ ਤਰੀਕੇ ਨਾਲ ਵੱਢ ਟੁੱਕ ਕੀਤੀ ਵੀ ਉਹ ਵੀ ਹੁਣ ਪਈਆਂ ਹੋਈਆਂ

ਵੇਖਦੇ ਨੇ ਉੱਥੇ ਥਾਂ ਲਾਲ ਹੀ ਲਾਲ ਦਿਸਦੀ ਹੈ, ਲਾਲ ਹੀ ਲਾਲ ਥਾਂ ਦਿਸਦਾ, ਹਰ ਪਾਸੇ ਲਹੂ ਹੀ ਲਹੂ ਦਿਸਦਾ ਹੈ, ਅਤੇ ਕਿਤੇ ਕਿਤੇ ਤਾਂ ਦੋ ਤੋਂ ਤਿੰਨ ਲੋਥਾਂ ਆਪਸ ਦੇ ਵਿੱਚ ਹੀ ਉਲਝੀਆਂ ਹੋਈਆਂ ਦਿਸਦੀਆਂ ਨੇ, ਇੱਕ ਲਾਸ਼ ਦੇ ਉੱਤੇ ਦੂਜੀ ਲਾਸ਼, ਦੂਜੀ ਲਾਸ਼ 'ਤੇ ਤੀ, ਹੈ ਨਾ, ਲੋਥਾਂ ਦੋ ਦੋ ਤਿੰਨ ਤਿੰਨ ਆਪਸ ਵਿੱਚ ਉਲਝੀਆਂ ਦਿਸਦੀਆਂ।

ਉਸ ਵਕਤ ਜੀ ਫਿਰ ਸਾਰੇ ਰਾਜਿਆਂ ਨੇ ਸੁਣਿਆ, ਸਾਰੇ ਰਾਜਿਆਂ ਨੇ ਸੁਣਿਆ। ਸੁਣਿਆ ਕੀ ਹੈ ਵੀ ਗੁਰੂ ਕਿਆਂ ਸਿੰਘਾਂ ਨੇ ਭਾਈ ਬੜਾ ਬਲ ਲਾ ਕੇ ਹਮਲਾ ਕੀਤਾ, ਬੜੇ ਬਲ ਨਾਲ ਹਮਲਾ ਕੀਤਾ, ਇੰਨੇ ਕੁ ਬਲ ਨਾਲ ਹਮਲਾ ਕੀਤਾ ਵੀ ਭੀਮ ਚੰਦ ਦਾ ਮੋਰਚਾ, ਭੀਮ ਚੰਦ ਦੇ ਸਾਰੇ ਮੋਰਚੇ, ਭੀਮ ਚੰਦ ਦੀ ਫੌਜ ਗੁਰੂ ਕਿਆਂ ਸਿੱਖਾਂ ਨੇ ਖੇਹ ਕਰਕੇ ਰੱਖਤੀ ਹੈ। ਸਾਰੀ ਦੀ ਸਾਰੇ ਉਹਦੇ ਮੋਰਚੇ ਜਿਹੜੇ ਨਾ ਉਹ ਤਬਾਹ ਕਰਕੇ, ਨਾਸ਼ ਕਰਕੇ ਰੱਖ ਦਿੱਤੇ।

0: ਮੋਰਚਿਆਂ ਦੇ ਵਿੱਚ ਬੈਠੇ ਜਿੰਨੇ ਸਿਪਾਹੀ ਸਨ ਉਹਨਾਂ 'ਚੋਂ ਕੋਈ ਨਹੀਂ ਬਚਿਆ, ਕੋਈ ਨਹੀਂ ਬਚਿਆ, ਪਰ ਸਿੰਘ ਰਹੇ ਉਹਨਾਂ ਮਾਹੇ, ਸਿੰਘ ਉਹਨਾਂ ਵਿੱਚ ਇੱਕ ਵੀ ਨਹੀਂ ਦਿਸਿਆ। ਹੁਣ ਮਾਰੇ ਨੇ ਰਾਤੀ ਮੋਰਚੇ 'ਚ, ਜੇ ਉਹਨਾਂ ਵੱਲੋਂ ਉੱਥੇ ਮੁਕਾਬਲਾ ਹੋਇਆ ਹੁੰਦਾ ਫਿਰ ਇੱਕ ਸਿੱਖ ਵੀ ਕਿਤੇ ਨਾ ਕਿਤੇ ਸ਼ਹਾਦਤ ਦਾ ਜਾਮ ਪੀਂਦੇ। ਕਹਿੰਦੇ ਉਹਨਾਂ ਨੇ ਏਡਾ ਬਲ ਲਾ ਕੇ ਹਮਲਾ ਕੀਤਾ, ਇਹ ਸਾਰੇ ਸਵਾਤੇ, ਸਾਰੇ ਵੱਢਤੇ, ਪਰ ਇੱਕ ਵੀ ਗੁਰੂ ਕਾ ਸਿੱਖ ਉੱਥੇ ਨਜ਼ਰ ਨਹੀਂ ਆਇਆ, ਇੱਕ ਵੀ ਨਾ ਕੋਈ ਉਸ ਥਾਂ 'ਤੇ ਦੇਹੀ ਨਜ਼ਰ ਆਈ, ਸਰੀਰ ਕਿਸੇ ਦਾ ਨਜ਼ਰ ਆਇਆ, ਕੋਈ ਵੀ ਬਚੇ ਉਹਨਾਂ ਕੁ ਸੂਰਮਾ, ਸਿੰਘ ਰਹੇ ਉਹਨਾਂ ਮਾਹੇ, ਸਿੰਘ ਉੱਥੇ ਇੱਕ ਵੀ ਨਹੀਂ ਦਿਸਿਆ।
1: ਚਾਹ ਪਈ ਆਨ ਤੇ ਮਰ ਮੈਂ ਸੁਪਟ ਸਿੰਘਾਰੇ, ਆਓ ਚੱਕ ਪਰੇ ਸਕਲ ਹੀ ਮਾਰੇ।
0: ਕਹਿੰਦੇ ਵੀ ਇਹ ਅਸ਼ਚਰਜ ਗਤੀ ਹੋਈ ਹੈ, ਇਹ ਅਸ਼ਚਰਜ ਕਰਮ ਵਰਤਿਆ ਹੈ, ਤੇ ਸਮਝਿਆ ਵੀ ਕੁਛ ਨਹੀਂ ਜਾਂਦਾ, ਜਾਣਿਆ ਵੀ ਕੁਛ ਨਹੀਂ ਜਾਂਦਾ, ਕੁਝ ਨਹੀਂ ਸਮਝ ਸਕਦੇ ਵੀ ਬੀਤਿਆ ਕੀ ਹੈ। ਬਸ ਇਹ ਦਿਸ ਰਿਹਾ ਵੀ ਮੋਰਚਿਆਂ 'ਚ ਜਿੰਨੇ ਭੀਮ ਚੰਦ ਦੇ ਸਿਪਾਹੀ ਬੈਠੇ ਸਨ ਅਗਲਿਆਂ ਤਬਾਹ ਕਰਕੇ ਰੱਖਤੇ, ਕਿਸੇ ਨੂੰ ਨਹੀਂ ਬਖਸ਼ਿਆ, ਸਭ ਵੱਢ ਸੁੱਟੇ ਜਿੰਨੇ ਵੀ ਸੀ, ਪਰ ਉਹਨਾਂ ਤੋਂ ਇੱਕ ਸਿੱਖ ਦਾ ਸਰੀਰ ਵੀ ਉੱਥੇ ਰੱਖ ਨਹੀਂ ਮਿਲਿਆ, ਇੱਕ ਸਿੱਖ ਦਾ ਵੀ। ਫਿਰ ਕਵੀ ਜੀ ਨਾਲ ਜ਼ਿਕਰ ਕਰਦੇ ਕਹਿੰਦੇ ਇਹ ਸਾਰੇ ਨਾ ਹੁਣ ਆਏ ਤਿਮਰ ਹਨੇਰੇ ਵਿੱਚ, ਕਹਿੰਦੇ ਔਰ ਔਚਕ ਹੀ ਅਚਾਨਕ ਹੀ ਇਹਨਾਂ ਨੇ ਆ ਮੋਰਚਿਆਂ ਤੇ ਹੱਲਾ ਕੀਤਾ ਹੈ।
1: ਸੁਣ ਸਭ ਕੇ ਮਾਨੇ ਉਪਜਿਓ ਤਰਸ, ਬਿਨ ਹੀ ਸੰਗਰ ਭਏ ਬਿਨਸ।
0: ਹੁਣ ਜਿਹੜੇ ਬਚ ਗਏ ਨਾ ਜੀ, ਉਹਨਾਂ ਨੇ ਹਾਲਤ ਵੇਖੀ ਮੋਰਚਿਆਂ ਦੀ ਤੇ ਮੋਰਚਿਆਂ 'ਚ ਮਰੇ ਸਿਪਾਹੀਆਂ ਦੀ, ਜਦੋਂ ਉਹਨਾਂ ਦਸ਼ਾ ਵੇਖੀ ਨਾ, ਤਰਾਸ ਪੈਦਾ ਹੋਇਆ, ਡਰ ਪੈਦਾ ਹੋਇਆ ਮਨਾਂ ਵਿੱਚ। ਡਰ ਇਸ ਕਰਕੇ ਪੈਦਾ ਹੋਇਆ ਵੀ ਅਸੀਂ ਤੇ ਸੋਚੀ ਜਾਂਦੇ ਹਾਂ ਜੰਗ 'ਚ ਜਾਵਾਂਗੇ ਤੇ ਮਰਾਂਗੇ, ਲੜਾਂਗੇ ਤੇ ਮਰਾਂਗੇ, ਆਪਾਂ ਜੰਗ 'ਚ ਜਾਵਾਂਗੇ ਹੀ ਨਹੀਂ ਤੇ ਸਾਡੀ ਮੌਤ ਵੀ ਨਹੀਂ ਆਏਗੀ। ਪਰ ਜਿਹੜੇ ਆਹ ਹੁਣ ਵੱਡੇ ਨੇ ਇੱਥੇ, ਜਿਨ੍ਹਾਂ ਨੂੰ ਮੋਰਚਿਆਂ 'ਚ ਬੈਠਿਆਂ ਨੂੰ ਮਾਰ ਕੇ ਚਲੇ ਗਏ ਅਗਲੇ, ਇਸ ਥਾਂ ਦੇ ਉੱਤੇ ਤਾਂ ਬਿਨਾਂ ਸੰਘਰ, ਬਿਨਾਂ ਹੀ ਘਮਸਾਣ ਤੋਂ ਇਹਨਾਂ ਸਾਰਿਆਂ ਦਾ ਨਾਸ਼

ਜਦੋਂ ਉਹਨਾਂ ਵੇਖਿਆ ਨਾ ਸੁਚੇਤ ਹੋਏ ਫਿਰ ਸਾਰੇ, ਜਦੋਂ ਸੁਚੇਤ ਹੋਏ ਤੇ ਮੁੜ ਕੇ ਆਪਣੀਆਂ ਬੰਦੂਕਾਂ ਚਲਾਉਣ ਲੱਗ ਪਏ, ਫਿਰ ਗੋਲੀਆਂ ਚਲਾਉਣ ਲੱਗ ਪਏ। ਇਹ ਤੇ ਉਹ ਇਹਨਾਂ ਨਾਲ ਉਹ ਬੀਤੀ ਜੀ ਵੀ ਸੱਪ ਲੰਘ ਗਿਆ, ਜਦੋਂ ਸੱਪ ਲੰਘ ਗਿਆ ਤੇ ਮੁੜ ਕੇ ਉਹਦੀ ਲਕੀਰ ਨੂੰ ਡਾਂਗਾਂ ਨਾਲ ਕੁੱਟਣ ਲੱਗੇ। ਗੁਰੂ ਕੇ ਸਿੱਖ ਤੇ ਮੋਰਚਾ ਫਤਿਹ ਕਰਕੇ ਆਨੰਦਪੁਰ ਸਾਹਿਬ ਆਪਣੇ ਮੋਰਚਿਆਂ 'ਚ ਜਾ ਕੇ ਬਹਿ ਗਏ, ਚਲੇ ਗਏ ਆਪਣੇ ਮੋਰਚਿਆਂ 'ਚ ਆਨੰਦਪੁਰ ਸਾਹਿਬ ਪ੍ਰਵੇਸ਼ ਕਰਕੇ। ਜਿਸ ਕਿਸੇ ਸਿੱਖ ਦੇ ਸਰੀਰ 'ਤੇ ਫੱਟ ਲੱਗਾ ਉਹਦਾ ਜਾ ਕੇ ਮੱਲਮ ਪੱਟੀ ਵੀ ਕਰ ਲਈ। ਇਹ ਮਗਰੋਂ ਜਦੋਂ ਸੁਚੇਤ ਹੋਏ ਵੀ ਬੜਾ ਨੁਕਸਾਨ ਹੋਇਆ, ਬੜਾ ਨੁਕਸਾਨ ਹੋਇਆ, ਫਿਰ ਇਹ ਬੰਦੂਕਾਂ ਆਪਣੀਆਂ ਚਲਾਉਣ

0: ਫਿਰ ਇੰਨਾ ਡਰ ਇਹਨਾਂ ਦੇ ਮਨ 'ਚ ਬੈਠਾ ਜੀ ਉੱਥੇ, ਹੁਣ ਇਹ ਕਹਿੰਦੇ ਵੀ ਅੱਜ ਤੋਂ ਬਾਅਦ 'ਚ ਆਪਾਂ ਸੌਣਾ ਨਹੀਂ ਭਾਈ, ਰਾਤ ਵੇਲੇ ਆਪਾਂ ਸੌਣਾ ਨਹੀਂ, ਹੁਣ ਜਾਗ ਕੇ ਰਾਤ ਬਤੀਤ ਕਰਿਆ ਕਰਨੀ ਹੈ, ਜੇ ਸੌਵਾਂਗੇ ਤਾਂ ਆਹ ਵੇਖ ਲਓ ਅੱਜ ਇਹਨਾਂ ਨਾਲ ਕੀ ਬੀਤੀ ਹੈ, ਇਹੀ ਕੁਝ ਫਿਰ ਸਾਡੇ ਨਾਲ ਹੋਵੇਗਾ।
1: ਸਵਨ ਮੋਰਚੇ ਬਨ ਸਭ ਦਾਨਾ ਕਰੇ ਪਰਸ ਪਰ ਉਹ ਚ ਬਖਾਨਾ।
0: ਸਾਰੇ ਆਪਣੇ ਮੋਰਚਿਆਂ ਚ ਰਵੋ, ਆਪਣੇ ਮੋਰਚਿਆਂ ਚ ਸਾਵਧਾਨ ਹੋ ਕੇ ਰਵੋ, ਔਰ ਸਾਰਿਆਂ ਦੇ ਵਿੱਚ ਪਰਸਪਰ ਉੱਚੀ ਵਖਿਆਨ ਕਰ ਦਿਓ। ਸਾਰਿਆਂ ਨੂੰ ਕਹਿ ਦਿਓ ਭਾਈ ਜਿਨ੍ਹਾਂ ਨੇ ਮੋਰਚਿਆਂ ਚ ਟਿਕਣਾ ਉਹ ਸੁਚੇਤ ਹੋ ਕੇ ਰਹੋ, ਆਪਣੀ ਸਰੀਰਕ ਨੀਂਦ ਵਾਲੇ ਪਾਸੇ ਖਿਆਲ ਨਾ ਕਰਿਓ, ਸੌਣ ਵਾਲੇ ਪਾਸੇ ਨਾ ਸੁਰਤ ਲਜਾਇਓ, ਜੇ ਸੌਂਗੇ ਫਿਰ ਗੁਰੂ ਕਿਆਂ ਸਿੱਖਾਂ ਨੇ ਆ ਕੇ ਵੱਢਣ ਲੱਗਿਆ ਮਿੰਟ ਨਹੀਂ ਲਾਉਣਾ, ਉਹ ਤੇ ਸੁੱਤੇ ਪਿਆਂ ਨੂੰ ਸਦਾ ਦੀ ਨੀਂਦ ਸਵਾ

0: ਪਲਕਾਂ ਚਲਾਉਂਦੇ ਰਹੋ, ਇੱਧਰ ਉੱਧਰ ਵਿਚਰਦੇ ਰਹੋ, ਧਿਆਨ ਰੱਖਦੇ ਰਹੋ। ਜੇ ਆਪਾਂ ਧਿਆਨ ਵਿਸਾਰਿਆ ਫਿਰ ਆਪਾਂ ਆਪਣਾ ਨੁਕਸਾਨ ਬੜਾ ਕਰਵਾ ਲੈਣਾ। ਹੁਣ ਸੁਚੇਤ ਰਹੋ, ਸੁਚੇਤ ਰਹਿ ਕੇ ਆਪਣੀਆਂ ਬੰਦੂਕਾਂ ਸੰਭਾਲੋ ਔਰ ਟਾਵੀਂ ਟਾਵੀਂ ਬੰਦੂਕ ਚਲਾਉਂਦੇ ਵੀ ਰਹੋ, ਤਾਂ ਜੋ ਉਹਨਾਂ ਨੂੰ ਇਹ ਹੋਵੇ ਵੀ ਮੋਰਚਿਆਂ ਵਿੱਚ ਪਹਾੜੀ ਸੈਨਾ ਵੀ ਸੁਚੇਤ ਬੈਠੀ ਹੈ।
1: ਭੀਮ ਚੰਦ ਕਹਿ ਚਿੰਤ ਕਨੇਰੀ, ਕਿਮ ਹੋਏ ਬੇਜ਼ੈ ਉਪਾਏ ਨਾਹਿਰੀ।
0: ਭੀਮ ਚੰਦ ਨੇ ਬੜੀ ਜਦੋਂ ਆਪਣੀ ਦਸ਼ਾ ਤੇ ਆਪਣੇ ਸਿਪਾਹੀਆਂ ਦੀ ਦੁਰਦਸ਼ਾ ਵੇਖੀ ਨਾ ਜੀ, ਹੁਣ ਉਹਦੇ ਕੋਲ ਸਿਵਾਏ ਚਿੰਤਾ ਤੋਂ ਕੁਛ ਨਹੀਂ ਸੀ, ਕਿਉਂਕਿ ਉਹਨੇ ਬੜੇ ਯਤਨ ਕਰਕੇ ਵੇਖ ਲਏ, ਬੜੇ ਜਦਣ ਦਾ ਚੜ੍ਹਾਈ ਕਰਕੇ ਆਇਆ, ਉਦਣ ਦਾ ਯਤਨ ਹੀ ਕਰ ਰਿਹਾ ਨਾ ਵੀ ਇੱਦਾਂ ਨਹੀਂ, ਇੱਦਾਂ ਇਕੱਠੇ ਹੋ ਕੇ ਹਮਲਾ ਕਰ ਲਓ, ਇੱਦਾਂ ਕਰ ਲਓ, ਪਰ ਉਹਨੂੰ ਕਿਸੇ ਪਾਸਿਓਂ ਆਪਣੀ ਜਿੱਤ ਨਹੀਂ ਦਿਸੀ ਕਿਸੇ ਪਾਸਿਓਂ ਵੀ। ਹੁਣ ਉਹ ਨਾ ਬੜੀ ਚਿੰਤਾ 'ਚ ਡੁੱਬ ਗਿਆ, ਬੜੀ ਚਿੰਤਾ 'ਚ ਡੁੱਬਿਆ। ਕਵੀ ਜੀ ਕਹਿੰਦੇ ਮਨ ਵਿੱਚ ਸੋਚਦਾ ਪਤਾ ਕੀ ਹੈ ਵੀ ਹੁਣ ਮੇਰੀ ਜਿੱਤ ਹੋਵੇਗੀ ਕਿਵੇਂ, ਅਸੀਂ ਸਾਰੇ ਪਹਾੜੀ ਰਾਜੇ ਅਤੇ ਸਾਰੀ ਪਹਾੜੀ ਸੈਨਾ ਜਿੱਤਾਂਗੇ ਕਿਵੇਂ, ਜੰਗ 'ਤੇ ਅਸੀਂ ਛੇੜ ਬੈਠੇ ਹਾਂ, ਪਰ ਇਸ ਜੰਗ ਵਿੱਚ ਹੁਣ ਸਾਡੀ ਜਿੱਤ ਕਿਵੇਂ।

ਹਿੱਤਾਂ ਪ੍ਰਤੀ ਸਾਡੇ ਹਜ਼ਾਰਾਂ ਦੀ ਗਿਣਤੀ 'ਚ ਯੋਧੇ ਮਰ ਰਹੇ ਨੇ, ਹਜ਼ਾਰਾਂ ਦੀ ਗਿਣਤੀ 'ਚ ਜੇ ਨਹੀਂ ਮਰਦੇ ਰਹੇ ਤਾਂ ਸਾਡੀ ਹਾਰ ਤਾਂ ਪੱਕੀ ਹੈ, ਹਾਰ ਦਿਸ ਵੀ ਰਹੀ ਉਹਨੂੰ, ਕਿਉਂਕਿ ਜਿੰਨੇ ਉਹ ਵੱਧ ਗਿਣਤੀ ਵਿੱਚ ਸੀ ਉਹਨੇ ਵੱਧ ਮਰੇ। ਗੁਰੂ ਕਾ ਸਿੱਖ ਤਾਂ ਉਹਨਾਂ ਕੋਲੋਂ ਛੇਤੀ ਮਾਰ ਹੀ ਕੋਈ ਨਹੀਂ ਹੋਇਆ ਨਾ, ਔਰ ਜਿੰਨੇ ਮਰੇ ਆਹੀ ਨੇ ਜੀ ਜਿਹੜੀਆਂ ਇਹਨਾਂ ਦੇ ਮੋਰਚੇ ਵਿੱਚ ਆ ਕੇ ਅਗਲਿਆਂ ਨੇ ਵੱਢ ਸੁੱਟੇ ਨਾ, ਉਹਨਾਂ ਦੇ ਸਰੀਰ ਨੇ ਇਹਨਾਂ ਕੋਲ, ਜਿਹੜੇ ਜੰਗ ਦੇ ਮੈਦਾਨ 'ਚ ਮਰੇ ਨੇ ਉਹਨਾਂ ਦੀਆਂ ਤਾਂ ਲੋਥਾਂ ਵੀ ਨਹੀਂ ਮਿਲੀਆਂ ਇਹਨਾਂ ਨੂੰ ਵੀ ਕੌਣ ਮਰ ਗਿਆ ਅਤੇ ਕੌਣ ਨਹੀਂ ਮਰਿਆ। ਹੁਣ ਭੀਮ ਛੰਦ ਸੋਚੀ ਪੈ ਗਿਆ ਵੀ ਹੁਣ ਮੈਂ ਐਸਾ ਕੀ ਕਰਾਂ ਜਿਹਦੇ ਨਾਲ ਮੈਂ ਹਾਰ ਤੋਂ ਬਚ ਸਕਾਂ, ਕਿਉਂਕਿ ਜਿੱਦਾਂ ਸਾਡੇ ਯੋਧੇ ਰੋਜ਼ ਮਰ ਰਹੇ ਨੇ ਹਜ਼ਾਰਾਂ ਦੀ ਗਿਣਤੀ 'ਚ, ਇਸ ਤਰੀਕੇ ਨਾਲ ਤਾਂ ਸਾਡੀ ਹਾਰ ਪੱਕੀ।

ਲੱਗਦਾ ਵੀ ਇਹ ਤੇ ਬਾਹਰੋਂ ਵੀ ਆ ਕੇ ਵਿੱਚ ਪ੍ਰਵੇਸ਼ ਕਰੀ ਜਾਂਦੇ ਨੇ, ਬਾਹਰੋਂ ਵੀ ਆ ਆ ਕੇ ਅਨੰਦਪੁਰ ਸਾਹਿਬ ਦੇ ਅੰਦਰ ਦਾਖਲ ਹੋ ਰਹੇ ਨੇ, ਕਿਉਂਕਿ ਹੁਣ ਤੇ ਇਹਨਾਂ ਦੀ ਗਿਣਤੀ ਪਹਿਲਾਂ ਨਾਲੋਂ

0: ਗੁਰੂ ਸਾਹਿਬ ਹੁਣ ਭੀਮ ਚੰਦ ਨੂੰ ਇੰਨਾ ਪਤਾ ਲੱਗ ਗਿਆ ਵੀ ਆਨੰਦਪੁਰ ਸਾਹਿਬ ਖਾਲੀ ਕਰਾਉਣਾ ਸਾਡੇ ਵੱਸ ਦੀ ਖੇਡ ਨਹੀਂ। ਇਹਨੇ ਰਾਤ ਦੀ ਆਪਦੀ ਦੁਰਦਸ਼ਾ ਵੇਖ ਲਈ ਹੈ, ਹੁਣ ਮਨ 'ਚ ਸੋਚੀ ਬੈਠਾ ਕਹਿੰਦਾ ਵੀ ਲੱਗਦਾ ਗੁਰੂ ਸਾਹਿਬ ਆਨੰਦਪੁਰ ਸਾਹਿਬ ਛੱਡਣਗੇ ਨਹੀਂ, ਇਹਨਾਂ ਨੇ ਆਨੰਦਪੁਰ ਸਾਹਿਬ ਛੱਡਣਾ ਨਹੀਂ। ਜਿਹੜੇ ਇੱਥੇ ਬੈਠੇ ਹੋਏ ਸਾਰੇ ਸੁੱਖ ਮਾਣ ਰਹੇ ਨੇ, ਹਰ ਖੁਸ਼ੀ ਮਾਣ ਰਹੇ ਨੇ, ਉਹ ਆਨੰਦਪੁਰ ਸਾਹਿਬ ਕਿਵੇਂ ਛੱਡ ਦੇਣ? ਦੇਖੋ ਨਾ, ਜੰਗ ਹੋ ਰਹੀ ਹੈ, ਸਾਰੇ ਰਾਜੇ ਨੇ, ਸਾਰੇ ਰਾਜੇ ਨੇ ਸਾਰੀ ਚਿੰਤਾ ਦੀ ਨਦੀ ਦੇ ਵਿੱਚ ਡੁੱਬ ਰਹੇ, ਸਾਰੇ ਜਾਂ ਚਿੰਤਾ ਦੇ ਸਮੁੰਦਰ 'ਚ ਕਹਿ ਲਓ, ਸਾਰੇ ਡੁੱਬ ਰਹੇ ਨੇ। ਕਿਸੇ ਵੀ ਪਹਾੜੀ ਰਾਜੇ ਨੂੰ ਸਬਰ ਨਹੀਂ, ਜਦਕਿ ਗਿਣਤੀ ਵੀ ਸਿਪਾਹੀਆਂ ਦੀ ਉਹਨਾਂ ਕੋਲ ਜ਼ਿਆਦੀ ਹੈ। ਇੱਧਰ ਧੰਨ ਗੁਰੂ ਕਲਗੀਧਰ ਸਾਹਿਬ ਨੂੰ ਪਰਵਾਹ ਹੀ ਕੋਈ ਨਹੀਂ, ਮਾਲਕ ਪਾਤਸ਼ਾਹ ਆਨੰਦਪੁਰ ਸਾਹਿਬ ਉਸੇ ਆਨੰਦ ਵਿੱਚ ਬੈਠੇ ਨੇ। ਜਿਨ੍ਹਾਂ ਨੂੰ ਹਮਲਾ ਕਰਨ ਤੋਂ ਪਹਿਲਾਂ ਭੀਮ ਚੰਦ ਉਹਨਾਂ ਨੇ ਚਿੱਠੀ ਪਾਈ ਵੀ ਜਾਂ ਤਾਂ ਹੁਣ ਆਪਣਾ ਆਪਾ ਬਚਾ ਲਓ, ਆਨੰਦਪੁਰ ਸਾਹਿਬ ਛੱਡ ਜਾਓ, ਨਹੀਂ ਤਾਂ ਫਿਰ ਜੰਗ ਦੇ ਮੈਦਾਨ 'ਚ ਹੀ ਤੁਹਾਨੂੰ ਮੌਤ ਦੇ ਘਾਟ 'ਤੇ, ਤੁਹਾਡੇ ਸਿੱਖਾਂ ਨੂੰ ਹੀ ਮੌਤ ਦੇ ਘਾਟ ਉਤਾਰ ਦੇਣਾ। ਉਹ ਚਿੱਠੀ ਪੜ੍ਹਨ ਤੋਂ ਬਾਅਦ ਵਿੱਚ ਵੀ ਧੰਨ ਗੁਰੂ ਕਲਗੀਧਰ ਸਾਹਿਬ ਨੇ ਜਵਾਬ ਇਹ ਹੀ ਦਿੱਤਾ ਸੀ ਵੀ ਤੁਸੀਂ ਆਓ ਭਾਈ, ਅਸੀਂ ਤੁਹਾਡੀ ਆਓ ਭਗਤ ਚੰਗੀ ਤਰ੍ਹਾਂ ਕਰਾਂਗੇ। ਡਰ ਤਾਂ ਉਦੋਂ ਵੀ ਨਹੀਂ ਸੀ ਗੁਰੂ ਸਾਹਿਬ, ਭੀਮ ਚੰਦ ਹੁਣਾਂ ਨੂੰ ਉਦੋਂ ਇਹ ਸੀ ਵੀ ਅਸੀਂ ਜਿੱਤਾਂਗੇ, ਪਰ ਜਦੋਂ ਗੁਰੂ ਕਿਆਂ ਸਿੱਖਾਂ ਅਤੇ ਗੁਰੂ ਕਲਗੀਧਰ ਸਾਹਿਬ ਨੇ ਵਿਖਾਇਆ ਵੀ ਖਾਲਸੇ ਪੰਥ ਦਾ ਜ਼ੋਰ ਅਤੇ ਬਲ ਕਿੰਨਾ, ਫਿਰ ਭੀਮ ਚੰਦ ਹੁਣੀ ਠੇਠ ਪੰਜਾਬੀ 'ਚ ਸ਼ਬਦ ਵਰਤ ਲਏ ਵੀ ਗੋਡਿਆਂ 'ਚ ਸਿਰ ਦੇ ਰੋਂਦੇ ਵੀ ਸਾਡੇ ਨਾਲ ਬਣ ਕੀ ਗਿਆ ਨਾ। ਇਹ ਸਾਰੇ ਦਸ਼ਾ ਇਹਨਾਂ ਦੀ ਐਡੀ ਭੈੜੀ ਹੋਈ ਜੀ। ਕਵੀ ਜੀ ਨੇ ਬੜਾ ਪਿਆਰਾ ਜ਼ਿਕਰ ਕੀਤਾ, ਕਹਿੰਦੇ ਵੀ ਇਹ ਸਾਰੇ ਨਾ ਹੁਣ ਭੀਮ ਚੰਦ ਉੱਥੇ ਬੈਠਾ ਕੀ ਸੋਚੀ ਜਾਂਦਾ ਵੀ ਗੁਰੂ ਸਾਹਿਬ ਨੇ ਆਨੰਦਪੁਰ ਸਾਹਿਬ ਛੱਡਣਾ ਨਹੀਂ, ਜਿਹੜੇ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਬੈਠੇ ਹੋਏ ਹਰ ਸੁੱਖ ਹਰ ਖੁਸ਼ੀ ਮਾਣ ਰਹੇ ਹਨ।
1: ਖਾਨ ਪਾਨ 'ਤੇ ਤੰਗ ਨਾ ਹੋਏ, ਗੋਲਕਾਂ ਬਹੁ ਬਰੂਦ ਲੈ ਢੋਏ।
0: ਅਸੀਂ ਤੇ ਇਹ ਸੋਚਿਆ ਸੀ ਵੀ ਅਸੀਂ ਆਨੰਦਪੁਰ ਸਾਹਿਬ ਘੇਰ ਲਾਂਗੇ, ਘੇਰਨ ਤੋਂ ਬਾਅਦ ਵਿੱਚ ਅਸੀਂ ਨਾ ਅੰਦਰ ਰਸਦ ਜਾਣ ਦੇਣੀ ਹੈ ਨਾ ਅੰਦਰ ਬਾਰੂਦ ਜਾਣ ਦੇਣਾ। ਰਸਦ 'ਤੇ ਛੱਡੋ, ਇਹਨਾਂ ਦੇ 'ਤੇ ਸਿੱਖ ਵੀ ਬਾਹਰੋਂ ਆ ਕੇ ਪ੍ਰਵੇਸ਼ ਕਰੀ ਜਾਂਦੇ ਨੇ, ਰਸਦਾਂ ਵੀ ਬੜੀਆਂ ਇਹਨਾਂ ਕੋਲ ਪਹੁੰਚੀ ਜਾਂਦੀਆਂ ਨੇ, ਬਾਰੂਦ ਦੀ ਵੀ ਕੋਈ ਕਮੀ ਨਹੀਂ, ਅਤੇ ਇਹਨਾਂ ਨੂੰ ਅਸੀਂ ਕਿੱਥੋਂ ਮਾਰ ਲੈਣਾ, ਇਹਨਾਂ ਨੂੰ ਅਸੀਂ ਆਨੰਦਪੁਰ ਸਾਹਿਬ 'ਚੋਂ ਬਾਹਰ ਕਿੱਥੋਂ ਕੱਢ ਦੇਣਾ, ਜਾਂ ਇਹਨਾਂ ਤੋਂ ਜੰਗ

ਗੁਰੂ ਕੇ ਸਿੱਖ ਲੜਦੇ ਨੇ, ਜੰਗ ਦੇ ਮੈਦਾਨ ਅੰਦਰ ਜੂਝਦੇ ਨੇ, ਅਤੇ ਜੰਗ ਦੇ ਮੈਦਾਨ ਦੇ ਅੰਦਰ ਇਹ ਕੋਈ ਛੇਤੀ ਜੰਗ ਦੀ ਜੰਗ ਕਰਦਾ ਹੋਇਆ ਛੇਤੀ ਸ਼ਹਾਦਤ ਦਾ ਜਾਮਨ ਮਰਦਾ ਵੀ ਕੋਈ ਨਹੀਂ ਗੁਰੂ ਕਾ ਸਿੱਖ, ਅਤੇ ਸਾਡੇ ਬਾਹਰ ਰੋਜ਼ ਜੰਗ ਦੇ ਮੈਦਾਨ 'ਚ ਹਜ਼ਾਰਾਂ ਸਿਪਾਹੀ

ਚੰਦ ਨੇ ਆਪਣੇ ਮਨ 'ਚ ਗੱਲ ਪੱਕੀ ਕਰ ਲਈ ਹੈ। ਕਹਿੰਦਾ ਆਨੰਦਪੁਰ ਸਾਹਿਬ ਛਡਾਉਣਾ ਤੇ ਕਿਤੇ ਰਿਹਾ, ਜਿਸ ਹਿਸਾਬ ਨਾਲ ਬੀਤ ਰਹੀ ਹੈ ਮੈਨੂੰ ਲੱਗਦਾ ਇੱਕ ਦਿਨ ਮੈਨੂੰ ਹੀ

ਜੇ ਹੁਣ ਮੈਂ ਇੱਥੋਂ ਹਟਦਾ ਵੀ ਹਾਂ ਤਾਂ ਵੀ ਮੇਰੀ ਬੇਇੱਜ਼ਤੀ ਹੋਣੀ ਹੈ ਸਾਰੇ ਪਾਸੇ। ਬੇਇੱਜ਼ਤੀ ਇਸ ਕਰਕੇ ਹੋਣੀ ਹੈ ਵੀ ਆਇਆ ਤਾਂ ਬੜਾ ਜ਼ੋਰ ਨਾਲ ਸੀ, ਆਇਆ ਤਾਂ ਬੜਾ ਬਲ ਲਾ ਕੇ ਘਮਸਾਨ ਖਾਲਣ ਲਈ ਸੀ, ਅਤੇ ਆ ਗਿਆ ਆਪਦੀ ਫੌਜ ਮਰਵਾ ਕੇ, ਸਾਰੀ ਫੌਜ ਮਰਵਾ ਕੇ ਅਤੇ ਉੱਥੋਂ ਜੰਗ ਹਾਰ ਕੇ ਆਇਆ, ਸਾਰੇ ਪਾਸੇ ਮੇਰੀ ਬਦਨਾਮੀ।

ਜਿਸ ਹਿਸਾਬ ਨਾਲ ਇਹਦੀ ਦੁਰਦਸ਼ਾ ਹੋਈ ਨਾ ਜੀ, ਗੁਰੂ ਕਿਆ ਸਿੱਖਾਂ ਕੀਤੀ ਅਤੇ ਧੰਨ ਗੁਰੂ ਕਲਗੀਧਰ ਸਾਹਿਬ ਨੇ, ਅਤੇ ਆਪਾਂ ਕਹਿ ਸਕਦੇ ਹਾਂ ਵੀ ਭੀਮ ਚੰਦ ਨੂੰ ਤਾਂ ਉੱਠਦਿਆਂ ਬਹਿੰਦਿਆਂ ਵੀ ਆਪਣੇ ਸਾਹਮਣੇ ਗੁਰੂ ਕਲਗੀਧਰ ਸਾਹਿਬ ਦਿਸਦੇ ਹੋਣਗੇ ਵੀ ਹੁਣ ਵੀ ਆਏ ਅਤੇ ਹੁਣ ਵੀ ਆਏ, ਵੀ ਮੇਰੇ ਉੱਤੇ ਹਮਲਾ ਜ਼ਰੂਰ ਹੋਏਗਾ, ਮੈਨੂੰ ਗੁਰੂ ਸਾਹਿਬ ਨੇ ਮਾਰ ਦੇਣਾ। ਬੈਠਾ ਭੀਮ ਚੰਦ ਇਹੀ ਸੋਚਦਾ ਹੋਏਗਾ, ਡਰ ਹੈ ਨਾ ਅੰਦਰ ਮਨ ਦੇ ਵਿੱਚ ਬਣਿਆ। ਕਵੀ ਜੀ ਕਹਿੰਦੇ ਇਹਨੇ ਨਾ ਆਪਣੇ ਮਨ, ਹੁਣ ਰਾਤ ਵੇਖਿਆ ਆਪਣੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਤਰਕ ਕਰਦਾ, ਹੁਣ ਆਪਣੇ ਮਨ ਨਾਲ ਹੀ ਸਵਾਲ ਜਵਾਬ ਕਰ ਰਿਹਾ। ਰਾਜੇ ਕਿਹਨੂੰ ਕਵੇ ਵੀ ਮੈਂ ਡਰ ਗਿਆ, ਕਿਹੜੇ ਪਹਾੜੀ ਰਾਜੇ ਨੂੰ ਆਖੇ ਵੀ ਮੈਂ ਨਹੀਂ ਲੜਨਾ, ਹੁਣ ਆਪਣੇ ਮਨ ਦੇ ਨਾਲ ਹੀ ਵਿਚਾਰਾਂ ਕਰੀ ਜਾਂਦਾ। ਨਾਮੋਸ਼ ਹੋਇਆ ਹੋਇਆ ਮਨ ਦੇ ਅੰਦਰ ਕਈ ਤਰ੍ਹਾਂ ਦੀਆਂ ਗਿਣਤੀਆਂ ਗਿਣਦਾ, ਜਾਗਿਆ ਹੋਇਆ ਸੁਚੇਤ ਹੋਇਆ ਹੋਇਆ ਪਰ ਚਿੰਤਾ

0: ਤੇ ਪਛਤਾਉਂਦਿਆਂ ਹੀ ਨਾ ਰਾਤ ਲੰਘ ਗਈ, ਦਿਨ ਚੜ੍ਹ ਗਿਆ। ਰਾਜਾ ਸਾਰੀ ਰਾਤ ਪਛਤਾਉਂਦਾ ਰਿਹਾ। ਦਿਨ ਚੜ੍ਹਾਇਆ, ਉਧਰੋਂ ਧੰਨ ਗੁਰੂ ਕਲਗੀਧਰ ਸਾਹਿਬ ਨੇ ਆਪਣੀ ਸਰੀਰਕ ਨੀਂਦ ਤਿਆਗੀ ਹੈ।
1: ਸੋਚ ਸ਼ਨਾਨ ਕੀਨ ਸਭ ਅੰਗ।
0: ਫਿਰ ਉੱਥੇ ਜੀ ਗੁਰੂ ਸਾਹਿਬ ਨੇ ਹਨਾ ਸਰੀਰਕ ਨੀਂਦ ਤਿਆਗ ਕੇ ਸੋਚ ਇਸ਼ਨਾਨ ਕੀਤਾ। ਹਨਾ ਸੋਚ ਇਸ਼ਨਾਨ ਕਰਕੇ ਕਿਰਿਆਵਾਂ ਸਰੀਰਕ ਸੋਧਿਆਂ ਹੋਇਆਂ ਮਾਲਕ ਪਾਤਸ਼ਾਹ ਨੇ ਫਿਰ ਆਪਣੇ ਨੇਮ ਦੀ ਸੰਭਾਲ ਜਿਹੜੀ ਉਹ ਧੰਨ ਗੁਰੂ ਕਲਗੀਧਰ ਪਾਤਸ਼ਾਹ ਕਰਦੇ ਨੇ। ਕਿਵੇਂ ਗੁਰੂ ਬਾਬਾ ਜੀ ਹੁਣ ਜੋ ਕੁਝ ਰਾਤੀ ਬੀਤਿਆ, ਜਿਵੇਂ ਪਹਾੜੀ ਰਾਜਿਆਂ ਦੀ ਦੁਰਦਸ਼ਾ ਗੁਰੂ ਕਿਉਂ ਸਿੱਖਾਂ ਕੀਤੀ, ਉਹ ਸਾਰੀ ਵਾਰਤਾ ਗੁਰੂ ਸਾਹਿਬ ਕਿਵੇਂ ਵਿਚਾਰਦੇ ਨੇ, ਮਾਲਕ ਪਾਤਸ਼ਾਹ ਸਿੱਖਾਂ ਨਾਲ ਕੀ ਵਿਚਾਰਾਂ ਕਰਦੇ ਨੇ, ਅਤੇ ਅੱਗੇ ਜੰਗ ਦਾ ਨਤੀਜਾ ਕੀ ਬਣਦਾ ਹੈ। ਆਪ ਸੰਗਤਾਂ ਅਗਲੇਰੇ ਦੀਵਾਨਾਂ ਦੇ ਅੰਦਰ ਸਰਵਣ ਕਰੋਗੀਆਂ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ।

ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸਭਨਾਂ ਬਾਲਾ ਪ੍ਰੀਤਮ ਅੱਠਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਣ, ਜਿਸ ਨੂੰ ਸਮਰਪਿਤ ਇਹ ਦੀਵਾਨ ਰੱਖੇ ਗਏ ਹਨ। ਆ ਬੜੇ ਪਿਆਰ ਸਤਿਕਾਰ ਦੇ ਨਾਲ ਸਾਰੇ ਰਲ ਮਿਲ ਕੇ ਇਹ ਸ਼ਬਦ ਗਾਇਨ ਕਰੀਏ ਜੋ ਤਰਨ ਤਾਰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ। ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਕੁਝ ਜਾਏ, ਸ਼ਬਦ ਸਾਰਿਆਂ ਨੂੰ ਆਉਂਦਾ ਹੈ, ਜਿੰਨੇ ਵੀ ਸਰੀਰ ਬੈਠੇ ਹੋਏ ਬੜੇ ਪਿਆਰ ਸਤਿਕਾਰ ਦੇ ਨਾਲ ਸਾਰੇ ਰਲ ਮਿਲ ਕੇ ਹਾਜ਼ਰੀ ਗਵਾ

ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਨਹੀਂ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰ ਗੋਬਿੰਦ ਨਾਉ ਸਿਮਰਉ ਸ਼੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਦਿੱਠੇ

ਸਿੱਖਾਂ ਦਾ ਮਰਨੀਵਾ ਮਤ ਉੱਚੀ ਮਤ ਪਤ ਦਾ ਰਾਕਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਇ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਏ ਖੁੱਲ੍ਹੇ ਦਰਸ਼ਨ ਦੀਦਾਰ ਅਤੇ

ਨੇ ਓਟਿਆਂ ਦੀ ਓੜ ਨੇ ਆਸਰਿਆਂ ਦੇ ਆਸਰਾ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਆਂ ਦੇ ਹਜ਼ੂਰ ਆਪ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਰਾਤਰੀ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਸ਼ਬਦ

ਜੀ ਅਖਰ ਵਾਦਾ ਘਾਟਾ ਭੁੱਲ ਚੁੱਕ ਮਾਫ ਕਰਨੀ ਅਗਾਂ ਤੋਂ ਸਮਤ ਬਖਸ਼ਣੀ ਦਾਰੇ ਆਇਓ ਸੰਗਤ ਯਾਦਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪਿਟਾਵਾਂ ਦਰ ਮਨਜ਼ੂਰ ਕਰਨੀ ਆ ਇਹ

ਪਵਿੱਤਰ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਏ। ਆਪ ਜੀ ਕਰੋ ਕਿਰਪਾ, ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ। ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਅਤੇ ਸੂਝ ਬਖਸ਼ਣੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ। ਸਰਬੱਤ ਦੇ ਕਾਰਜ ਰਾਸ ਕਰਨੇ, ਸਿੱਖ ਪੜ੍ਹਦੇ ਸੁਣਦੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈਆ, ਕਾਲ ਕੀ ਤਬੈ ਚਲਾਇਓ।

ਸਤਿਗੁਰ ਪ੍ਰਸਾਦ ਦੂਜੈ ਕਰ ਕਿਰਤੇ ਆਖੀਐ ਕਰਤੇ ਕਹੋਇ ਵਿਚਾਰੂ ਤਿਤ ਕਰ ਗਾਵੋ ਸੋਹਿਲਾ ਸਿਵਰਿਉ ਸਿਰਜਣਾਰੋ ਤੁਮ ਗਾਵੋ ਮੇਰੇ ਨਿਰਭਾਕਾ ਸੋਹਿਲਾ ਵਾਰੀ ਜਿ ਸੋਹਿਲਾ ਸਦਾ ਸੁਖ ਹੋਏ ਰਹਾਉ ਨੇਤਰ ਜਿਹੜੇ ਸੰਭਾਲੀ ਅੰਨਾ ਦੇਖੇਗਾ ਦੇਵਨਹਾਰ ਤੇਰੇ ਦਾਨੈ ਕੀਮਤ ਨਾ ਪਵੈ ਤੀ ਦਾਤੇ ਕੌਣ ਸ਼ਿਵਾਰ ਸੰਬਰ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦਿਓ ਸਜਣ ਸੀਸੜੀਆਂ ਜੇ ਹੋਵੇ ਸਹਿ ਸਿਓ ਮੇਲ ਕਰਿਓ ਪਹੁੰਚਾ ਸਤੜੇ ਨਿਤਵਨ।

ਕਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਾਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਿਸ ਤਵ ਨੈ ਨੈ ਨੈ ਤੋਏ ਕੋ ਸਹਿਸ ਮੁਰਤਨਾ ਏਕ ਤੋਏ ਸਹਿਸ ਪਦ ਵਿਮਲ ਨਨ ਇੱਕ ਪਦ ਗੰਧਵੇਂ ਸਹਿਤਮ ਗੰਧ ਵਿਚਲਤ ਮੋਏ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ।

ਪੂਰ ਲਿਖੇ ਗੁਰ ਪਾਏ ਆ ਮਨਹਰ ਲਿਮਨ ਲਮੰਡਾਏ ਕਰ ਸਾਧੂ ਅੰਜਲੀ ਬਨ ਵੱਡਾ ਹੈ ਕੱਢਣ ਡੋਤ ਬਨ ਵੱਡਾ ਹੈ ਰਾਉ ਸਕਦਰ ਸਾਧਨਾ ਜਾਣੇ ਆਦਨੇ ਅੰਤਰ ਹੋਮੈ ਕੰਡਾਏ ਜਿਉਂ ਜਿਉਂ ਚੱਲੈ ਚੁਵੈਦ ਕੋ ਪਾਵੈ ਜਮਕਾਲ ਸੈਂ ਸੇ ਡੰਡਾ ਹੈ ਹਰ ਜਨ ਹਰ ਨਾਮ ਸਮਾਣੇ ਦੁਖ ਜਨ ਮਰਨ ਪਵ ਖੰਡਾਏ।

0: ਜੋ ਮਰਜਮੇ ਸੁਖਤ ਨਿਕਤ ਮੁਹੱਲਾ ਪਹਿਲਾ
1: ਵੱਡੀ ਵਡਿਆਈ ਜਬ ਦਾਨਾਉ ਵੱਡੀ ਵਡੇ ਜ ਸਤਨਿਆਉ ਵੱਡੀ ਵਡੇ ਜਨ ਚੌਥਾਉ ਵੱਡੀ ਵਡਿਆਈ ਜਾਣਿਆ ਲਾਓ ਵੱਡੀ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ।

ਪਾਰਸ ਪਰਸ ਪਰਮਾਨ ਸਦ ਜੀਵਨ ਅਰਜਨ ਅਮੋਲ ਆਜ।

ਸਤਿਗੁਰ ਸ਼ਬਦ ਸਵਾਰਿਓ ਭਵ ਜਲ ਸਾਇਰ ਸੇਤ ਨਾਮ ਹਰੀ ਕਾ ਬੋਹਿਥਾ।

ਬਸੈ ਸੰਤ ਜਿਸ ਹਿਰਦੈ ਦੁੱਖ ਦਰਦਰ ਨਿਵਾਰਨ ਨਿਰਮਲ ਪੇਖ ਅਪਾਰ ਤਾਸ ਬਿਨ ਅਵਰ

ਫਤਿਹ ਸਾਹਿਬੇ ਕਮਾਲ ਸਾਹਿਬੇ ਜਮਾਲ ਸਾਹਿਬੇ ਬਰਕਤ ਸਰਬ ਸਾਂਝੀ ਵਾਲਤਾ ਦੇ ਰਹਿਬਰ ਬੇਅੰਤ ਭਗਤਾਂ ਦੀ ਟੇਕ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ

ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਗਵਾ ਰਹੇ ਹਾਂ। ਜੋ ਸਤਿਗੁਰਾਂ ਨੇ ਸਾਨੂੰ ਪਾਵਨ ਹੁਕਮ ਦੀ ਦਾਤ ਬਖਸ਼ੀ ਹੈ, ਸੋ ਪਾਵਨ ਹੁਕਮ ਧਨਾਸਰੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੰਦਰ 682 ਅੰਗ ਦੇ ਉੱਪਰ ਸੁਭਾਇਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਬੇਸ਼ਕੀਮਤੀ ਦਾਤਾਂ ਦੇ ਨਾਲ ਨਿਵਾਜਨਾ ਕਰਦੇ ਨੇ, ਆਓ ਪਿਆਰ ਸਤਿਕਾਰ ਵੈਰਾਗ ਦੇ ਵਿੱਚ ਭੇਜ ਕੇ ਸਰਵਨ ਕਰਨਾ ਕਰੀਏ ਜੀ।

ਸਤਿਗੁਰ ਵਿੱਚ ਆਪ ਰੱਖੇ ਕਰ ਪ੍ਰਗਟਾ ਸੁਣਾਇਆ। ਸਤਿਗੁਰ ਮਿਲੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਚਕਾਇਆ ਉੱਤਮ ਇਹੋ ਵਿਚਾਰ ਵਿੱਚ।

ਸੰਤੋਖੀ ਦਿਲੀ ਸੱਚੋ ਸੱਚ ਧਿਆਇਆ ਓਨੀ ਮੰਦਾ ਪੈਰ ਨਾ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ ਓਨੀ ਦੁਨੀਆ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ ਅਗਲਾ ਨਿਤ।